ਜਿਹਨਾਂ ਨੇਤਰਾਂ ਨੇ ਦਰਸ਼ਨ ਕਰਨੇ ਉਹਨਾਂ ਨੂੰ ਨੀਂਦਰ ਕਿੱਥੇ ਨਾਰ ਸਾਰੀ ਸਾਰੀ ਰਾਤ ਇਹ ਨੇਤਰ ਇਸ ਆਸਾ ਵਿੱਚ ਜਾਗਦੇ ਰਹਿੰਦੇ ਹਨ, ਖੁੱਲੇ ਰਹਿੰਦੇ ਹਨ ਕਿ ਕਦ ਮੈਨੂੰ ਦਰਸ਼ਨ ਹੋ। ਨਾਰਦ ਜੀ ਭਗਵਾਨ ਦੇ ਦੇਸ਼ ਪਹੁੰਚੇ, ਦਰਸ਼ਨ ਮੇਲਾ ਕੀਤਾ, ਬੇਨਤੀ ਕੀਤੀ, ਮਹਾਰਾਜ ਇੱਕ ਜੰਗਲ ਬੀਆਬਾਨ ਵਿੱਚ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੋਇਆ ਇੱਕ ਤਪਸਵੀ ਬੜਾ ਪਿਆਰਾ ਹੈ ਮਹਾਰਾਜ, ਸਵਾਸ ਸਵਾਸ ਤੁਹਾਡਾ ਸਿਮਰਨ ਕਰਦਾ ਹੈ, ਪਰ ਮਹਾਰਾਜ ਇਹ ਦੱਸੋ ਵੀ ਉਹਨੂੰ ਦਰਸ਼ਨ ਕਰ ਦਿਓ। ਦਰਸ਼ਨਾਂ ਦੀ ਤਾਂ ਵਿੱਚ ਬੈਠਾ ਸਾਰੀ ਸਾਰੀ ਰਾਤ ਜਾਗਦਾ ਰਹਿੰਦਾ, ਉਹਨੂੰ ਤਾਂ ਖਾਣਾ ਪੀਣਾ ਹੀ ਭੁੱਲ ਗਿਆ, ਇੱਕੋ ਤੇਰੇ ਦਰਸ਼ਨਾਂ ਦੀ ਲਗਨ। ਭਾਗਾਂ ਵਾਲਾ ਉਹ ਗੁਰਮੁਖ ਹੈ ਪਿਆਰੀ ਸਾਧ ਸੰਗਤ, ਜਿਸ ਦੇ ਅੰਦਰ ਦਰਸ਼ਨਾਂ ਦੀ ਸਿੱਖ, ਜੋ ਗੁਰੂ ਦੇ ਦਰਸ਼ਨ ਚਾਹੁੰਦਾ ਇਸ ਲਗਨ ਵਿੱਚ ਜੀਵਨ ਬਤੀਤ ਕਰ ਰਿਹਾ। ਫਿਰ ਬਾਬਾ ਜੀ ਬਖਸ਼ਿਸ਼ ਕਰਦੇ ਸਨ, ਜੇ ਇਸ ਆਸ ਵਿੱਚ ਬੈਠਾ ਹੈ ਦਰਸ਼ਨਾਂ ਦੀ ਦਾਤ ਚਾਹੁੰਦਾ ਹੈ, ਇਹਨੂੰ ਦਰਸ਼ਨ ਜ਼ਰੂਰ ਹੋ ਗਿਆ। ਕੋਸ਼ਿਸ਼ ਮਹਾਰਾਜ ਦਰਸ਼ਨ ਕਰ ਦਿਓਗੇ ਤਾਂ ਭਗਵਾਨ ਜੀ ਕਹਿਣ ਲੱਗੇ, ਨਾਰਦ ਉਸ ਨੂੰ ਜਾ ਕੇ ਕਹਿ ਦੇ ਜਿਸ ਦਰਖਤ ਦੇ ਹੇਠਾਂ ਬੈਠ ਕੇ ਉਹ ਮੈਨੂੰ ਯਾਦ ਕਰ ਰਿਹਾ ਹੈ, ਉਸ ਦਰਖਤ ਦੇ ਜਿਤਨੇ ਪੱਤੇ ਹਨ ਉਤਨੇ ਜਨਮ ਤਾਰੇਗਾ, ਤਾਂ ਉਹਨੂੰ ਦਰਸ਼ਨ ਹੋ। ਮਹਾਰਾਜ ਏਡੀ ਲੰਮੀ ਤਾਰੀਖ ਪਾ ਦਿੱਤੀ, ਮੈਂ ਤਾਂ ਸਮਝਿਆ ਸੀ ਕਿ ਤੁਸੀਂ ਮੇਰੇ ਨਾਲ ਹੀ ਤੁਰ ਪਵੋਗੇ ਉਹਨੂੰ ਦਰਸ਼ਨ ਦੇਣ ਵਾਸਤੇ, ਉਹ ਬੜਾ ਪਿਆਰਾ ਹੈ, ਪਰ ਤੁਸੀਂ ਏਡੀ ਲੰਮੀ ਤਾਰੀਖ ਪਾਈ। ਹਾਂ ਨਾਰਦ, ਨਾਰਦ ਵਾਪਸ ਮਿਲਿਆ, ਇਹ ਅੱਗੇ ਉਡੀਕਦਾ ਪਿਆ ਸੀ, ਆਉਂ ਖੜੀ ਨਿਹਾਲੀ ਪੰਧ ਮਤ ਮੂੰਹ ਸੱਜਣ ਆ ਰਹੇ, ਉਹ ਸੱਜਣ ਆਵੇ ਜੋ ਮੈਨੂੰ ਮੇਰੇ ਸੱਜਣ ਦਾ ਸੰਦੇਸ਼ ਸੁਣਾਵੇ, ਉਹ ਵੀ ਸੱਜਣ ਹੈ। ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਮੈਨੂੰ ਗੁਰੂ ਨਾਨਕ ਦੇ ਬਚਨ ਸੁਣਾਵੇ, ਭਾਈ ਫਿਰ ਉਹ ਕੌਣ ਹੈ, ਸੋ ਭਾਈ ਸੋ ਮੇਰਾ ਵੀਰ, ਜਿਹੜੇ ਬਹੁਤਾ ਪਿਆਰ ਆਵੇ ਤਾਂ ਕਹਿੰਦੇ ਵੀਰ। ਨਾਰਦ ਜੀ ਆ ਰਹੇ, ਉਡੀਕਦਾ ਪਿਆ ਸੀ, ਆ ਕੇ ਚਰਨਾਂ ਤੇ ਡਹਿ ਪਿਆ, ਸੁਣਾਓ ਨਾਰਦ ਜੀ ਕੀਤੇ ਦਰਸ਼ਨ? ਹਾਂ ਬਾਈ ਮੈਂ ਕਰ ਆਇਆ ਦਰਸ਼ਨ। ਨਾਰਦ ਤੋਂ ਤਨ ਹੈ, ਮੇਰੇ ਵਾਸਤੇ ਕੀ ਹੁਕਮ ਹੈ? ਨਾਰਦ ਨੇ ਕਿਹਾ ਵੀ ਜਿਹੜਾ ਤੇਰੇ ਵਾਸਤੇ ਹੁਕਮ ਮਿਲਿਆ ਉਹ ਤੈਨੂੰ ਦੱਸਣਾ ਨਹੀਂ, ਕਿਉਂ ਉਹ ਤੇਰੇ ਹੱਕ ਵਿੱਚ ਨਹੀਂ। ਨਾਰਦ ਜੀ ਦੱਸ ਦਿਓ, ਜੋ ਮੇਰੇ ਭਗਵਾਨ ਦਾ ਜੋ ਮੇਰੇ ਰੱਬ ਦਾ ਹੁਕਮ ਹੈ ਉਹ ਮੇਰੇ ਫਾਇਦੇ ਚ ਹੀ ਹੋਵੇ। ਨਹੀਂ ਭਾਈ ਤੂੰ ਹੱਠ ਨਾ ਕਰ, ਜੋ ਕੋਈ ਭਗਵਾਨ ਨੇ ਤੇਰੇ ਵਾਸਤੇ ਕਿਹਾ ਤੈਨੂੰ ਨਹੀਂ ਦੱਸਣਾ। ਰੋ ਪਿਆ, ਨਹੀਂ ਨਾਰਦ ਜੀ ਤੁਸੀਂ ਦੱਸੋ, ਮੇਰਾ ਭਗਵਾਨ ਜੋ ਵੀ ਮੇਰੇ ਵਾਸਤੇ ਕਰੇਗਾ ਉਹ ਠੀਕ ਹੀ ਕਰੇਗਾ, ਸਿੱਖ ਕਦੇ ਡੋਲਦਾ ਨਹੀਂ, ਜੈਸਾ ਵੀ ਸਮਾਜ ਆਵੇ ਸੁੱਖ ਆ ਗਏ ਹਨ ਤਾਂ ਗੁਰੂ ਨਾਲ ਜੁੜਿਆ ਰਹਿੰਦਾ, ਜੇ ਕਿਸੇ ਦੇ ਦੁੱਖਾਂ ਨੇ ਵੀ ਫੇਰਾ ਪਾਇਆ ਹੈ ਦੁੱਖ ਵੀ ਆ ਗਏ ਹਨ ਫਿਰ ਕਾਬਰਦਾ ਨਹੀਂ, ਸਮਝਦਾ ਹੈ ਇਹ ਵੀ ਕਿਸੇ ਮੇਰੀ ਭੁੱਲ ਦੀ ਤਾੜਨਾ ਹੀ ਹੋ ਰਹੀ ਆ। ਖੁਸ਼ੀ ਇਸ ਤਰ੍ਹਾਂ ਸੋਹਣਾ ਤੇ ਮੋਹਣਾ ਦੇ ਮਨ ਵਿੱਚ ਦ੍ਰਿੜ ਵਿਸ਼ਵਾਸ ਹੋ ਚੁੱਕਾ, ਇਸ ਖਿਆਲ ਵਿੱਚ ਰਹਿੰਦਾ ਕਿ ਜੇ ਗੁਰ ਚਿੜਕੇ ਤਾਂ ਮਿੱਠਾ ਲੱਗ, ਇਹਦੇ ਵਿੱਚ ਵੀ ਕੋਈ ਪਲਾ ਹੈ। ਨਾਰਦ ਜੀ ਮੈਨੂੰ ਦੱਸੋ, ਨਾਰਦ ਨੇ ਕਿਹਾ ਤੇ ਦੱਸਾਂ? ਹਾਂ, ਤੂੰ ਨਾਰਦ ਨੇ ਕਿਹਾ ਤੂੰ ਦਰਸ਼ਨ ਚਾਹੁੰਦਾ ਨਾ? ਹਾਂ ਨਾਰਦ ਜੀ ਇਹ ਇੱਕ ਲਾਲਸਾ ਹੈ। ਤੋ ਨਾਰਦ ਭਗਵਾਨ ਜੀ ਕਹਿਣ ਲੱਗੇ ਤੇਰੇ ਵਾਸਤੇ ਹੁਕਮ ਹੈ ਜਿਸ ਦਰਖਤ ਦੇ ਹੇਠਾਂ ਬਹਿ ਕੇ ਰਾਤ ਦਿਨ ਦਰਸ਼ਨ ਚਾਹੁੰਦਾ ਹੈ, ਜਿਤਨੇ ਦਰਖਤ ਦੇ ਪੱਤੇ ਨੇ ਉਤਨੇ ਜਨਮ ਤਾਰੇਗਾ ਤਾਂ ਤੈਨੂੰ ਦਰਸ਼ਨ ਹੋਣਗੇ। ਪਿਆਰੀ ਸਾਧ ਸੰਗਤ, ਜਿਸ ਵੇਲੇ ਇਹ ਬਚਨ ਇਸਨੇ ਸੁਣਿਆ ਇਹਨੇ ਛਾਲ ਮਾਰੀ, ਨੱਚਣ ਟੱਪਣ ਲੱਗ ਗਿਆ, ਬੜਾ ਖੁਸ਼ ਹੋਇਆ। ਨਾਰਦ ਹੈਰਾਨ ਹੋ ਗਿਆ, ਕਹਿਣ ਲੱਗਾ ਭਾਈ ਤੈਨੂੰ ਕਾਹਦੀ ਖੁਸ਼ੀ ਚੜ ਗਈ, ਏਡੀ ਲੰਮੀ ਤਾਰੀਖ ਪਈ ਹੈ, ਬੇਅੰਤ ਪੱਤੇ ਹਨ ਦਰਖਤ ਦੇ, ਉਸ ਤੋਂ ਬਾਅਦ ਤੈਨੂੰ ਕਿਧਰੇ ਜਾ ਕੇ ਦਰਸ਼ਨ ਹੋਣਗੇ ਤੇ ਤੈਨੂੰ ਖੁਸ਼ੀ ਕਾਹਦੀ ਚੜ ਗਈ ਹੈ? ਹੱਸ ਕੇ ਕਹਿਣ ਲੱਗਾ ਨਾਰਦ ਜੀ ਭਾਵੇਂ ਮੈਂ ਇਤਨੇ ਜਨਮ ਤਾਰਾਂਗਾ ਪਰ ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਖੁਸ਼ੀ ਦਿਵਾਏਗੀ ਮੈਨੂੰ ਦਰਸ਼ਨ ਤਾਂ ਹੋਣਗੇ, ਇਸ ਖੁਸ਼ੀ ਵਿੱਚ ਮੈਂ ਨੱਚਦਾ ਟੱਪਦਾ ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਇਹ ਕਹੀ ਜਾਂਦਾ ਹੈ ਇਤਨੇ ਤੱਕ ਭਗਵਾਨ ਸਾਹਮਣੇ ਆ ਕੇ ਖੜੇ ਹੋ ਗਿਆ। ਖੁਸ਼ੀ ਇਹਨੂੰ ਛਾਤੀ ਨਹਿਲਾ ਲਿਆ, ਪਿਆਰ ਕੀ। ਨਾਰਦ ਨੇ ਤੱਕਿਆ, ਮਹਾਰਾਜ
ਦੁਨੀਆਂ ਝੂਠ ਬੋਲਦੀ ਹੈ, ਕਦੇ ਕਦੇ ਤੁਸੀਂ ਮੂੰਹ ਕਰਾਰਾ ਕਰ ਲੈਂਦੇ ਹੋ। ਕਿਉਂ ਨਾਰਦ ਮਹਾਰਾਜ, ਮੈਨੂੰ ਤੁਸੀਂ ਕਿਹਾ ਸੀ ਵੀ ਇਤਨੇ ਜਨਮ ਤਾਰੇਗਾ ਤਾਂ ਇਹਨੂੰ ਦਰਸ਼ਨ, ਤੇ ਤੁਸੀਂ ਹੁਣ ਇਹਨੂੰ ਛਾਤੀ ਨਾ ਲਾ ਲਿਆ। ਤੋ ਨਿਰੰਕਾਰ ਨੇ ਕਿਹਾ, ਨਾਰਦ ਮੈਂ ਇਸ ਦੀ ਭਾਵਨਾ ਤੇ ਤੁਠ ਪਿਆ, ਆਖੋ ਸ੍ਰੀ ਹਰਿ, ਇਹਦੇ ਅੰਦਰ ਜੋ ਨਿਸ਼ਚੈ ਹੈ ਮੈਂ ਉਸ ਤੇ ਖੁਸ਼ ਹੋ ਗਿਆ। ਸਾਧ ਸੰਗਤ ਜਿੱਥੇ ਦ੍ਰਿੜ ਵਿਸ਼ਵਾਸ ਭਾਵਨਾ ਹੈ ਨਾ, ਉੱਥੇ ਰੱਬ ਹੈ, ਆਖੋ ਸ੍ਰੀ ਹਰਿ, ਸਿੱਖੀ ਭਾਵਨਾ। ਬਾਬਾ ਜੀ ਬਚਨ ਕਰਦੇ ਸਨ, ਜੇ ਭਾਵਨਾ ਹੋਵੇ ਤਾਂ ਇਹੋ ਜੀ ਹੋਵੇ, ਜੇ ਸਾਡੀ ਤਾਂ ਕੋਈ ਭਾਵਨਾ ਨਾ ਪੂਰੀ ਹੋਵੇ ਅਸੀਂ ਗੁਰਦੁਆਰਾ ਹੀ ਛੱਡ ਦਿੰਦੇ ਹਾਂ, ਨਿਤਨੇਮ ਹੀ ਛੱਡ ਦਿੰਦੇ। ਬਾਬਾ ਜੀ ਬਖਸ਼ਿਸ਼ ਕਰਦੇ ਸਨ, ਤੱਕੋ ਇਤਨੇ ਜਨਮਾਂ ਦੀ ਤਾਰੀਖ ਲੰਮੀ ਪਈ ਫਿਰ ਵੀ ਖੁਸ਼ੀਆਂ ਚੜ ਗਈਆਂ, ਲਾਲੀਆਂ ਚੜ ਗਈਆਂ, ਮੈਨੂੰ ਦਰਸ਼ਨ ਤਾਂ ਹੋਣਗੇ ਨਾ, ਨਿਸ਼ਚੈ ਹੀ ਹੋ ਜਾ ਹੋਣਾ ਚਾਹੀਦਾ। ਜੇ ਕਿਸੇ ਵੇਲੇ ਦਾਤ ਨਹੀਂ ਮਿਲੀ, ਗੁਰੂ ਨਾਨਕ ਦਾ ਦਰ ਛੱਡ ਥੋੜਾ ਦੇਣਾ, ਹੋਰ ਕਿਹੜਾ ਸਹਾਰਾ, ਹੋਰ ਕਿੱਥੇ ਜਾਈਏ, ਹੋਰ ਕੋਈ ਜਗ੍ਹਾ ਨਹੀਂ। ਤਾਂ ਭਾਈ ਜੇ ਨਹੀਂ ਦਾਤ ਮਿਲੀ ਤਾਂ ਆਪਣੀਆਂ ਕਮਜ਼ੋਰੀਆਂ ਨੂੰ ਠੀਕ ਕਰ ਲਈਏ, ਇੱਧਰ ਤਾਂ ਮੇਰਾ ਹੀ ਮੇਰਾ। ਸਤਿਗੁਰੂ ਜੀ ਨੇ ਬਾਣੀ ਫਰਮਾਇਆ, ਮਿਹਰਬਾਨ ਇੱਕ ਵਾਰੀ ਨਹੀਂ ਕਿਹਾ, ਤਾਂ ਜੇ ਮਨ ਮਰ ਜਾਏ, ਮਿਹਰਬਾਨ ਬਾਪੂ ਆਪਣੇ ਬੱਚੇ ਨੂੰ ਕੋਈ ਗੱਲ ਸਮਝਾਉਂਦਾ ਇੱਕ ਵਾਰੀ ਨਹੀਂ, ਕਈ ਕਈ ਵਾਰੀ ਕਹਿੰਦਾ। ਇਸੇ ਤਰ੍ਹਾਂ ਹਜ਼ੂਰ ਫਰਮਾਉਂਦੇ ਨੇ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਇੱਧਰ ਤੋਂ ਮਿਹਰ। ਤਾਂ ਇਹੋ ਜਿਹਾ ਨਿਸ਼ਚਾ ਹੋਣਾ ਚਾਹੀਦਾ, ਇਹੋ ਜਿਹੀ ਭਾਵਨਾ ਹੋਣੀ ਚਾਹੀਦੀ। ਨਾਰਦ ਨੇ ਕਿਹਾ, ਮਹਾਰਾਜ ਜਿਹੜਾ ਤੁਸੀਂ ਬਚਨ ਕੀਤਾ ਉਹ ਭਗਵਾਨ ਕਹਿਣ ਲੱਗੇ, ਨਿਰੰਕਾਰ ਅਕਾਲ ਪੁਰਖ ਨੇ ਕਿਹਾ, ਨਾਰਦ ਉਹ ਕਿਹੜਾ ਬਚਨ, ਤੁਸੀਂ ਕਿਹਾ ਸੀ ਦਰਖਤ ਦੇ ਜਿਤਨੇ ਪੱਤੇ। ਨਾਰਦ ਫਿਰ ਵੇਖਿਆ ਜਰਾ ਦਰਖਤ ਵੱਲ, ਜੋ ਵੇਖਿਆ ਨਾਰਦ ਨੇ ਦਰਖਤ ਉੱਤੇ ਇੱਕ ਵੀ ਪੱਤਾ ਨਹੀਂ ਆ, ਖੁਸ਼ਰੀ ਭਾਈ ਹੁਣ ਨਾਰਦ ਦੇ ਚਰਨਾਂ ਤੇ ਬੈਠ ਰਿਹਾ। ਮਹਾਰਾਜ ਤੁਸੀਂ ਤਨ, ਤੁਸੀਂ ਤਨ, ਹੇ ਮੇਰੇ ਭਗਵਾਨ, ਹੇ ਮੇਰੇ ਸਾਈਂ, ਤੁਸੀਂ ਤਨ। ਨਾਰਦ ਮੈਂ ਤਨ ਨਹੀਂ, ਮੇਰੇ ਭਗਤ ਤਨ ਨਾ, ਖੁਸ਼ਰੀ ਭਾਈ ਜਿਹਨਾਂ ਨੇ ਮੈਨੂੰ ਪ੍ਰਗਟ ਕਰ ਦਿੱਤਾ ਹੈ, ਰੱਬ ਦੇ ਪਿਆਰੇ ਨੇ ਰੱਬ ਨੂੰ ਪ੍ਰਗਟ ਕਰ ਦਿੱਤਾ ਹੈ, ਪੁੱਤਰ ਨੇ ਆਪਣੇ ਸੁਪੁੱਤਰ ਨੇ ਆਪਣੇ ਬਾਪੂ ਦਾ ਨਾਮ ਪ੍ਰਗਟ ਕਰ ਦਿੱਤਾ ਹੈ, ਆਖੋ ਸ੍ਰੀ ਭਾਈ। ਜੇ ਪੁੱਤਰ ਨਾ ਆਵੇ ਬਾਪੂ ਦਾ ਨਾਮ ਖਤਮ ਹੋ ਜਾਂਦਾ, ਪੁੱਤੀ ਗੰਢ ਪਵੇ ਸੰਸਾਰ। ਮੈਂ ਇਹਨੂੰ ਪ੍ਰਗਟ ਕਰ ਦਿੱਤਾ, ਮੈਂ ਗੁਰਬੰਧ ਸਗਲ ਕੀ ਜੀਵਨ, ਮੇਰੀ ਜੀਵਨ ਮੇਰੀ ਦਾਸ, ਰੱਬ ਦਾ ਜੀਵਨ ਹੇ ਨਾਰਦ, ਮੇਰਾ ਜੀਵਨ ਮੇਰੇ ਭਗਤ, ਮੇਰਾ ਕੀਤੀਆਂ ਮੰਗੋ ਕੀ ਚਾਹੁੰਦੇ ਹੋ। ਤਾਂ ਇਸਨੇ ਹੱਥ ਜੋੜੇ, ਹੇ ਮੇਰੇ ਨਿਰੰਕਾਰ, ਹੇ ਮੇਰੇ ਦਾਤਾ, ਇਹ ਮੇਰੀ ਇੱਛਾ ਸੀ ਜਿਹੜੀ ਪੂਰੀ ਹੋ ਗਈ ਹੈ, ਇਹ ਮੰਗ ਮੈਨੂੰ ਸਦਾ ਵਾਸਤੇ ਬਖਸ਼ੋ।

0: ਸਭ ਤੋਂ ਵੱਡਾ ਧਰਮ ਸਾਈ ਦੀ ਬੰਦਗੀ ਸਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਤੇ ਸਭ ਤੋਂ ਨਿਰਮਲ ਧਰਮ ਜਿਸ ਵੇਲੇ ਤੂੰ ਹਰੀ ਦਾ ਨਾਮ ਜਪੇਗਾ ਤੇਰਾ ਮਨ ਨਿਰਮਲ ਹੋਏਗਾ ਮਨ ਨਿਰਮਲ ਹੋਏਗਾ ਫਿਰ ਤੇਰੇ ਕਰਮ ਵੀ ਨਿਰਮਲ ਹੋਣਗੇ ਨਿਰਮਲ ਕਰਮ ਕਰਨ ਵਾਲਾ ਸਦਾ ਸੁਖੀ ਹੈ ਪਾਪ ਕਰਨ ਵਾਲਾ ਦੁਖੀ ਹੈ ਪਾਪੀ ਕਰਮ ਕਮਾਉਂਦੇ ਕਰਦੇ ਆਏ ਇਸ ਵਾਸਤੇ ਸਿਮਰਨ ਕਰ ਜੀ ਮਨ ਨਹੀਂ ਲੱਗਦਾ ਮਨ ਬੜਾ ਚੰਚਲ ਹੈ ਬਾਬਾ ਜੀ ਵਚਨ ਕਰਦੇ ਸਨ ਮਨ ਨਾਲ ਮਨ ਬੇਸ਼ਕ ਨਾਲ ਪਰ ਫਿਰ ਵੀ ਸਿਮਰਨ ਕਰ ਇਹਦਾ ਵੀ ਲਾਭ
1: You are listening to SeekNet Radio, broadcasting live Gurbani Kirtan 24 hours a day from around the world.

ਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂਰ ਨਹੀਂ ਪਾਇਓ ਭਿੰਨ ਭਿੰਨ ਸਭ ਹੋ ਕਰ ਜਾਨਾ ਏਕ ਰੂਪ ਕਿਨ ਹੋ ਪਹਿਚਾਨਾ ਜਿਨ ਜਾਨਾ ਤਿਨ ਹੀ ਸਿੱਧ ਪਾਈ ਤਿਨ ਸਮਝੇ ਸਿੱਧ ਹੱਥ ਨਾ ਨਾਨਕ ਅੰਗਦ ਕੋ ਬਪ ਧਰਾ ਧਰਮ ਪ੍ਰਚੁਰ ਇਹ ਜਗ ਮੋ ਕਰਾ ਅਮਰਦਾਸ ਪੁਨ ਨਾਮ ਕਹਾਇਓ ਜਨ ਦੀਪਕ ਤੇ ਦੀਪ ਜਗਾਇਓ ਜਾਦੂ ਵਰਦਾਨ ਸਵਾ ਉਹ ਆਵਾ ਰਾਮਦਾਸ ਤਮ ਗੁਰੂ ਤਿੱਜੇ ਪੂਰਬ ਦੇ ਉੜਾ ਇਸ ਦੀ ਮਸਤ ਕਿਸੇ ਘਰ ਆਵੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਜੰਤੋ ਮੁਨ ਧਿਆਨ ਧਰੇ ਫਿਰਤ ਸਕਲ ਜੁਗ ਪ੍ਰਭੂ ਕੋ ਪਾਵੇ ਆਤਮ ਪ੍ਰਕਾਸ਼ ਕੋ ਵੇਦ ਬਾਣੀ ਸਹਿਤ ਬ੍ਰੰਚ ਜਸ ਗਾਵੇ ਜੰਤੋ ਸ਼ਿਵ ਮਨ ਗਹਿਣਾ ਤਜਾਤ ਕਵਿਲਾਸ ਕੋ ਜਾਂਕੋ ਜੋਗੀ ਜਨੀ ਸਿੱਧ ਸਾਧਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕੋ ਸੋ ਤਿਨ ਸਤਿਗੁਰ ਸੁਖ ਭਾਏ ਕਿਰਪਾ।

ਗੁਰੂ ਸਾਡੀ ਨਿਵਾਜੀ ਸਾਧ ਸਿੰਘ ਜੀਓ ਰਾਗ ਸ੍ਰੀ ਰਾਗ ਤੁਹਾਡੀ ਸੇਵਾ ਵਿਚ ਪੜਨ ਦੀ ਸੇਵਾ ਕਰ ਰਿਹਾ। ਸ੍ਰੀ ਰਾਗ ਦਾ ਜੋ ਚਲਨ ਹੈ ਉਹ ਦੋ ਸੁਰਾਂ ਤੇ ਨਿਰਧਾਰਿਤ ਹੈ। ਇੱਕ ਜਿਸ ਨੂੰ ਅਸੀਂ ਰਿਸ਼ਭ ਕਹਿੰਦੇ ਹਾਂ, ਸਾ ਤੋਂ ਬਾਅਦ ਦੂਸਰਾ ਸਵਰ ਰੇ ਹੈ, ਉਸ ਨੂੰ ਰਿਸ਼ਭ ਕਿਹਾ ਜਾਂਦਾ, ਇਸ ਦਾ ਪ੍ਰਧਾਨ ਸੁਰ ਹੈ। ਔਰ ਪੰਚਮ ਜਿਸ ਨੂੰ ਪਾ ਕਹਿੰਦੇ ਹਾਂ, ਸਾਰੇ ਗਾਮਾ ਪਾ, ਪੰਚਵਾਂ ਸੁਰ ਜੋ ਹੈ ਉਹ ਇਸ ਦਾ ਵਜ਼ੀਰ ਸੁਰ ਹੈ। ਇਨ੍ਹਾਂ ਦੋਨਾਂ ਸੁਰਾਂ ਦੇ ਸੁਮੇਲ ਦੇ ਨਾਲ ਸ੍ਰੀ ਰਾਗ ਦਾ ਜੋ ਸਰੂਪ ਕਾਇਮ ਹੁੰਦਾ ਹੈ। ਜਿਸ ਤਰ੍ਹਾਂ

ਇਸ ਤਰ੍ਹਾਂ ਰੇ ਸੁਰ ਨੂੰ ਜ਼ਿਆਦਾ ਲਗਾਉਣ ਨਾਲ ਪ੍ਰਧਾਨ ਸੁਰ ਬਣੇਗਾ ਔਰ ਉਸ ਦੇ ਨਾਲ ਸਬੰਧਤ ਸੁਰ ਪੰਚਮ ਲਗਾਉਣ ਨਾਲ ਵਜ਼ੀਰ ਸੁਰ ਬਣੇਗਾ ਔਰ ਸ੍ਰੀ ਰਾਗ ਦਾ ਸਰੂਪ ਕਾਇਮ ਹੋਏਗਾ। ਇਹ ਦੋਨਾਂ ਸੁਰਾਂ ਤੇ ਨਿਰਧਾਰਿਤ ਸ੍ਰੀ ਰਾਗ ਦਾ ਸਰੂਪ ਹੈ। ਤੋ ਆਪ ਸਰਵਣ ਕਰਨਾ, ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਰਾਗ ਅੰਦਰ ਇਹ ਸ਼ਬਦ ਗਾਇਆ ਹੈ। ਇਹ ਮੈਂ ਤੁਹਾਨੂੰ ਧਰੁਪਦ ਤਾਲ ਦੇ ਅੰਦਰ ਸਰਵਣ ਕਰਾ ਰਿਹਾ। ਸਾਹਿਬ ਗੁਰੂ ਸੱਚੇ ਪਾਤਸ਼ਾਹ ਧਿਆਨ ਕਰੋ ਉਹਨਾਂ ਦਾ ਰਾਗਾਂ ਨਾਲ ਤਾਲਾਂ ਨਾਲ ਕਿਤਨਾ ਪਿਆਰ ਸੀਗਾ ਔਰ ਕਿਸ ਤਰ੍ਹਾਂ ਉਹ ਕਿਆ ਸੋਹਣੀਆਂ ਰੀਤਾਂ ਆਪ ਬੰਦਿਸ਼ ਕਰਦੇ ਔਰ ਸਾਧਸੰਗ ਦੀ ਸੁਣਾਉਂਦੇ ਹੁੰਦੇ ਸੀਗੇ। ਸਰਵਣ ਕਰਨਾ ਧੰਨ ਗੁਰੂ ਰਾਮਦਾਸ, ਸਾਰੇ ਆਖੋ ਧੰਨ ਗੁਰੂ ਰਾਮਦਾਸ।

ਗੁਰ ਜਿਨ ਸਤਿਗੁਰ ਪੁਰਖ ਨਾ ਭੇਟਿਓ ਤੇ ਭਾਗਹੀਣ ਵਸਕਾਰ ਜਿਨ ਸਤਿਗੁਰ

ਉਹਨਾਂ ਪਾਸ ਦੁਆਸ ਨਾ ਮਿੱਤੀਏ ਜਿਨ ਅੰਤਰ ਕ੍ਰੋਧ ਚੰਗਾ। ਅੰਤਲਾ ਪਦ ਸਾਹਿਬ ਪਾਤਸ਼ਾਹ ਦਾ ਇਹ ਵੀ ਪੜਤਾਲ ਦਾ ਰੂਪ ਹੈ, ਤਿੰਨ ਤਾਲ ਦੇ ਅੰਦਰ ਹੋਣਾ ਹੁੰਦਾ ਹੈ। ਸਤਿਗੁਰ

निर्मल नाम दिया नानक उत्तम पद पाया जाए। सतगुरु की वाला

Some it up, they are.

ਬਸ ਗਈ ਸਭ ਨਾਲ ਦੁਬਾਰਾ ਆਈ ਚੌਥੇ ਸਾਧ ਸਿੰਘ ਮਾਈ ਨਾ ਗੋਬੇ ਨਹੀਂ ਦੁਕਾਨਾਂ ਸਗਲ ਸੰਘ ਹਮ ਗਾਉਣ ਆਈ ਜੋ ਬਰਾਬਰੀ ਨਾ ਵਰਮਾ ਨੇ ਹੋਏ ਮਸ ਮਸਾਧੂ ਦੇ ਭਾਈ ਸਭ ਮੈਂ ਰਵ ਰਿਆ ਰਵ ਰਿਆ ਰਵ ਰਿਆ ਆ ਪ੍ਰਭ ਕਹੇ ਸਭ ਮੈਂ ਰਵ ਰਿਆ।

ਇਹ ਜੋ ਪੜਤਾਲ ਹੈ ਔਰ ਦ੍ਰੁਪਦ ਹੈ ਇਸ ਦੇ ਨਾਲ ਜੋੜੀ ਦਾ ਬੜਾ ਸੰਬੰਧ ਹੈ। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਉਹਦੇ ਚ ਬਹੁਤ ਫਰਕ ਰਹਿ ਜਾਂਦਾ। ਜੋੜੀ ਵਾਲਾ ਪ੍ਰਵੀਨ ਹੋਵੇ ਤਾਂ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਉਹਦਾ ਰਸ ਪੂਰਾ ਹੋ ਜਾਂਦਾ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉੱਪਰ ਸਵਾਰ ਨੇ ਇਸ ਵੇਲੇ ਤੋ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾਣੇ ਆ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆਂ ਬੈਠਿਆਂ ਮੇਰੇ ਧਿਆਨ ਚ ਆਇਆ ਕਿ ਚਾਰ ਤਾਲ ਪੜਤਾਲ ਵਿੱਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝਦੇ ਹੋ? ਚਾਰ ਤਾਲਾਂ ਦੇ ਵਿੱਚ, ਚਾਰ ਤਾਲਾਂ ਵਿੱਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ ਜੇ ਅਸੀਂ ਕਹੀਏ ਜੀ ਚਾਰ ਤਾਲ ਵਿੱਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਵਿਸਰ ਗਈ ਸਰਤਾਤ ਪੜਾਈ ਜਬ ਤੇ ਸਾਧ ਸੰਗਤ ਮੁਲ ਪਾਈ, ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਨ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਸ ਮਤ ਸਾਧੂ ਤੇ ਪਾਈ, ਸਭ ਮਹਿਰਵ ਰਹਿਆ ਪ੍ਰਭ ਇੱਕ ਹੈ, ਦੇਖ ਦੇਖ ਨਾਨਕ ਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਸਤਵਜਨ ਜੀ ਉੱਥੇ ਹੁਣੇ ਬੈਠਿਆ ਬੈਠਿਆ ਹੁਕਮਨਾਮਾ ਹੋਇਆ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ ਹੈ। ਇਹ ਚਾਰੇ ਭਰਾ ਨੇ। ਤੋ ਇਹਨਾਂ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ। ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ। ਸਰਵਣ ਕਰਨਾ ਰਾਗ ਮਾਲ ਕੌਸ ਤੋਂ ਆਰੰਭ ਹੈ।

ਇਹ ਪੰਜ ਸੁਰ ਦਾ ਰਾਗ ਹੈ। ਸਾ ਦਾ ਮਾ ਧਾ ਨੀ ਪੰਜ ਸੁਰ ਹੈ। ਇਸ ਵਿੱਚ ਰੇ ਔਰ ਪਾ ਇਹ ਨਹੀਂ ਲੱਗਣਾ। ਸਾ ਦਾ ਮਾ ਧਾ ਨੀ।

ਪੰਚਮ ਲਗਾਉਣ ਨਾਲ ਇਸ ਸੂਰਜ ਕੌਂਸ ਬਣ ਜਾਂਦਾ ਔਰ ਜੋ ਕੌਂਸ ਜੋਗ ਰਾਗ ਦੇ ਨਾਲ ਕੌਂਸ ਮਿਲਾਪ ਦੇ ਨਾਲ ਜੋਗ ਕੌਂਸ ਬਣ ਜਾਂਦਾ ਹੈ।

Thank you.

0: ਸਿੱਖਣ ਤਾਂ ਰਾਗ ਗਾਉਣਾ ਹੀ ਨਹੀਂ ਆਉਂਦਾ, ਐਸਾ ਸਾਡੇ ਸਾਹਮਣੇ ਲੱਗਿਆ। ਕਹਿੰਦੇ ਅਸਾਂ ਵੀ ਵਾਰ ਤਾਂ ਲਾ ਲੈਂਦੇ ਆ ਪਰ ਰਾਗ ਗਾਉਣਾ ਨਹੀਂ ਆਉਂਦਾ। ਮੈਂ ਕਿਹਾ ਜੀ ਰਾਗ ਸਾਡੇ ਸਤਿਗੁਰਾਂ ਨੇ ਗਾਏ ਆ। ਕਹਿੰਦੇ ਗਾਏ ਤੁਸੀਂ ਸੁਣਾਓ। ਇਹ ਤਰਾਨਾ ਸੁਣਾਇਆ ਔਰ ਸਾਰੇ ਹੱਥ ਜੋੜ ਕੇ ਕਹਿੰਦੇ ਜੀ ਇਹ ਸਾਨੂੰ ਲਿਖਾ ਦਿਓ ਤਰਾਨਾ, ਅਸੀਂ ਤਾਂ ਇਸ ਤਰ੍ਹਾਂ ਦੀ ਬੰਦਿਸ਼ ਕਦੀ ਸੁਣੀ ਨਹੀਂ। ਮੈਂ ਕਿਹਾ ਜੀ ਇਹ ਫਿਰ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਦਾਤ ਹੈ, ਉਹਨਾਂ ਨੂੰ ਮੱਥਾ ਟੇਕੋ ਤੇ ਉਹਨਾਂ ਕੋਲ ਹੀ ਸ਼ਰਮਣ ਕਰੋ, ਉਹਨਾਂ ਕੋਲ ਇਹ ਦਾਤ ਪ੍ਰਾਪਤ ਕਰੋ। ਸਾਰਿਆਂ ਨੇ ਫਿਰ ਬੜੇ ਅਦਬ ਨਾਲ ਸਾਹਿਬ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਨੂੰ ਨਮਸਕਾਰ ਕੀਤੀ। ਇੱਥੇ ਦੁਰਗਿਆਣਾ ਮੰਦਿਰ ਦੀ ਬਾਤ ਹੈ, ਸਾਰੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬਾਨ। ਤੋ ਤਰਾਨਾ ਸਰਵਣ ਕਰਨਾ ਸਾਹਿਬ ਸਭ ਸੱਚੇ ਪਾਤਸ਼ਾਹ ਆਪ ਗਾਉਂਦੇ ਰਹੇ ਔਰ ਆਪ ਇਹਨਾਂ ਨੇ ਇਸ ਤਰ੍ਹਾਂ ਦੇ 20 ਤਰਾਨੇ ਸ੍ਰੀ ਸਰਵਲੋਕ ਪ੍ਰਕਾਸ਼ ਗ੍ਰੰਥ ਦੇ ਵਿਦਵਾਨ ਨੇ, ਕਦੀ ਆਪ ਦਰਸ਼ਨ ਕਰਨਾ। ਕਦਰ ਦਾਨੀ ਦਾਨੀ ਦੋਨਾਨੀ ਤਲ ਤੋਂ ਤਿਰਨਾ, ਕਦਰ ਦਾਨੀ ਦਾਨੀ ਦੋਨਾਨੀ ਤਲ ਤੋਂ ਤਿਰਨਾ, ਤਲ ਤੋਂ ਤਿਰਨਾ, ਤਲ ਤੋਂ ਤਿਰਨਾ। ਜਿਸ ਵੇਲੇ ਆਵੇ ਨਾ ਤੁਮ ਦਾਨੀ, ਉਦੋਂ ਮਹਾਰਾਜ ਨੂੰ ਮੱਥਾ ਟੇਕਣਾ ਜੇ ਤੁਮ ਦਾਨੀ, ਹਮ ਭਿਖਾਰੀ ਹੈ ਔਰ ਤੁਮ ਦਾਨੀ ਹੈ।
1: ਕਦਰ ਦਾਨੀ ਦਾਨੀ ਤੁਮ ਦਾਨੀ ਤਲ ਤੋਂ ਤਿਰਨਾ,
0: ਕਦਰ ਦਾਨੀ ਦਾਨੀ ਤੁਮ ਦਾਨੀ ਤਲ ਤੋਂ ਤਿਰਨਾ, ਤਲ ਤੋਂ ਤਿਰਨਾ, ਤਲ ਤੋਂ ਤਿਰਨਾ।
1: ਕਦਰ ਦਾਨੀ ਦਾਨੀ ਤੁਮ ਦਾਨੀ ਤਲ ਤੋਂ ਤਿਰਨਾ, ਕਦਰ ਦਾਨੀ ਦਾਨੀ ਤੁਮ ਦਾਨੀ ਤਲ ਤੋਂ ਤਿਰਨਾ।
0: ਚਾਰ ਪੰਕਤੀਆਂ ਹਨ। ਧਾਗਰ ਦੀ ਧਰਮ ਦ੍ਰਿਤਾਂਤ ਧਾਗਰ ਦੀ ਦੇਮ ਦਿਰਨਾ, ਧਾਗਰ ਦੀ ਧਰਮ ਦ੍ਰਿਤਾਂਤ ਧਾਗਰ ਦੀ ਦੇਮ ਦਿਰਨਾ, ਧਾਗਰ ਦੀ ਬ੍ਰਿਕ ਤੇ ਬੰਦ ਧਾਗਰ ਦੀ ਧੋਮ ਤੋਂ।

ਉਸ ਦੇ ਐਬ ਔਰ ਦੁੱਖਨ ਦੇਖਦਾ ਹੈ ਲੇਕਿਨ ਦੇ ਹੀ ਜਾਂਦਾ ਹੈ। ਜਿਸ ਨੂੰ ਧਨ ਦੌਲਤ ਮਾਲੋ ਅਸਬਾਬ ਔਰ ਹੋਰ ਬਹੁਤ ਕੁਝ ਚਾਹੀਦਾ ਹੈ, ਇਹ ਠੀਕ ਹੈ, ਇਸ ਦੀਆਂ ਲੋੜਾਂ ਨੇ, ਇਸ ਦੀਆਂ ਜ਼ਰੂਰਤਾਂ ਨੇ, ਲੇਕਿਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹਕੀਕੀ ਸੱਚੀ ਔਰ ਸਭ ਤੋਂ ਉੱਤਮ ਤੇ ਸ੍ਰੇਸ਼ਟ ਮੰਗ ਇਹ ਹੈ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ, ਜਾਂ ਫਿਰ ਮੰਗੋ ਰਾਮ ਤੇ ਇਕਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ। ਪਰ ਇਸ ਇਨਸਾਨ ਦੀ ਆਦਤ ਹੈ ਕਿ ਇਹ ਜਦੋਂ ਮੰਗਦਾ ਹੈ ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ, ਅਸਲ ਨਾਲੋਂ ਦੂਸਰੀ ਚੀਜ਼ ਮੰਗਦਾ ਹੈ ਤੇ ਦੂਸਰੀ ਚੀਜ਼ ਵਿੱਚ ਸਤਿਗੁਰੂ ਕਹਿੰਦੇ ਕਦੀ ਸੁੱਖ ਨਹੀਂ ਹੋ ਸਕਦਾ, ਖੁਸ਼ੀ ਨਹੀਂ ਹੋ ਸਕਦੀ, ਮੁਸਰਤ ਤੇ ਸ਼ਾਦਮਾਨੀ ਨਹੀਂ ਆ ਸਕਦੀ ਸਤਿਗੁਰਾਂ

ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਅਨੰਤ ਸਿੱਖਾਂ ਵਿੱਚੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਹੋਏ ਹਨ, ਗਜ਼ਨੀ ਦੇ ਰਹਿਣ ਵਾਲੇ। ਸਿੱਖਾਂ ਵਿੱਚੋਂ ਨਿਕਟ ਵਰਤੀਆਂ ਵਿੱਚੋਂ ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਨਜ਼ੂਰੇ ਨਿਗਾਹ ਹੋਏ ਸਿੱਖਾਂ ਵਿੱਚੋਂ ਉਹ ਇੱਕ ਸਨ। ਉਹ ਕਹਿੰਦੇ ਹਨ, ਹੇ ਪਰਮਾਤਮਾ ਯਾਰਬ ਮੇਰੇ ਦਿਲ ਨੂੰ ਇੱਕ ਚਾਅ ਲਾ ਦੇ, ਨਾ ਨਾ ਚਾਅ ਹਨੇਰਾ ਲਾ ਦੇ। ਭਾਈ ਨੰਦ ਲਾਲ, ਕੀ ਚਾਅ ਲਾਵਾਂ, ਕੀ ਚਾਹਨਾ ਹੈ, ਸ਼ੌਕ ਸ਼ੌਕ ਕੀ ਹੈ? ਕਹਿੰਦੇ ਨੇ

ਚਾਹੀਦਾ। ਭਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ, ਦਸਤਬਸਤਾ ਹੋ ਕੇ ਕਹਿੰਦੇ ਨੇ, ਇੱਕੋ ਇੱਕ ਸ਼ੌਕ ਹੈ ਕਿ ਮੈਂ ਦਿਨ ਰਾਤ ਹਰ ਵਕਤ ਪ੍ਰਭੂ ਜੀ ਦਾ, ਪਰਮਾਤਮਾ ਜੀ ਦਾ, ਅਕਾਲ ਪੁਰਖ ਜੀ ਦਾ, ਰੱਬ ਜੀ ਦਾ ਮੈਂ ਨਾਂ ਲੈਂਦਾ ਰਹਾ। ਕਹਿੰਦੇ ਨੇ ਯਾ ਇਲਾਹੀ

ਭਾਈ ਸਾਹਿਬ ਜੀ ਉਚੇਚੀ ਇੱਕ ਮੰਗ ਕਰਦੇ ਨੇ ਭਾਈ ਨੰਦ ਲਾਲ ਜੀ, ਕਹਿੰਦੇ ਨੇ ਹੇ ਪ੍ਰਮਾਤਮਾ ਦੀਦਾ ਅਮਰਾ ਲਜ਼ਤੇ ਦੀਦਾਰ ਬਖਸ਼। ਉਹਨਾਂ ਦਾ ਫਰਮਾਨ, ਉਹਨਾਂ ਦਾ ਬਚਨ ਇਸ ਤਰ੍ਹਾਂ ਹੈ।

ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਦੇ ਵਿੱਚੋਂ ਹੈ ਜੀ। ਟੇਕ ਹੈ ਕਹਿਓ ਪ੍ਰਭੂ ਸੁਪਾਕ ਹੋ ਕਿਸੂ ਨਾ ਕਾਂਧ ਰਾਖ ਹੋ ਕਿਸੂ ਨਾ ਪੇਖ ਪੀਜ ਹੋ ਅਲੇਖ

सहसे जियो मलीन है कित संयम तोता जाए कित संयम तोता जाए।

ਸਤਿ ਸ਼੍ਰੀ ਅਕਾਲ ਆਪ ਜੀ ਨੇ ਬੜੇ ਪਿਆਰ ਨਾਲ ਕੀਰਤਨ ਸੁਣਿਆ ਔਰ ਇਹ ਜੋ ਤਾਲ ਹੈ ਭਾਨਮਤੀ ਆਪ ਇਸਕੋ ਸੁਣੇ ਦੋ ਤੁਖੇ ਔਰ ਉਸਕੇ ਬਾਅਦ ਹਮ ਕੀਰਤਨ ਕੀ ਸਮਾਪਤੀ ਕਰੇਂਗੇ ਬੜਾ ਆਪਣੇ ਅਭੀ ਪਿਆਰ ਸੇ ਗਾਇਆ ਹੈ ਸੁਣਾ ਹੈ ਮੁਝੇ ਬੜੀ ਖੁਸ਼ੀ ਹੈ।

ਨਿਹਾਲਿਆ ਜਿਨ ਕਰ ਉਪਦੇਸ਼ ਗਿਆਨ ਅਜਨ ਦੀਆਂ ਨਿਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵ ਨਜਾਇਆ ਸਤਿਗੁਰੂ ਹੈ ਮੋਇ ਥਾਂ ਦੇ ਲੇਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ।

ਸਾਮਣਾ ਛੱਡ ਦਿੰਦੀਆਂ ਬੰਨਿਆ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਉਂਦੇ ਰਾ ਪੀੜੇ ਅੱਗੇ ਜਾਵਣਾ ਨੰਗਾ ਦੁਜਕ ਚਾਲਿਆ ਤਾਂ ਦੱਸੇ ਖਰਾ ਡਰਾਵਣਾ ਕਰ ਉੱਠਣਾ ਪੁੱਛੋ

ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਮੰਨੀਏ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਪਾਵੇ ਸੋ ਕਰੇ ਮਨ ਚੁੰਦਿਆ ਸੋ ਕਰ ਪਾਏ ਸੀ। ਤਾਂ ਦਰਗੇ ਕੋਈ

ਆਪੇ ਦੇ ਵੜਿਆ ਜਾਂ ਆਪੇ ਹੀ ਕਰਮ ਕਰਾਏ ਦਾ ਵਟੋ ਵੜਾ ਵੜ ਮੇਰੇ ਸਿਰੇ ਸਿਰ ਧੰਦੇ ਲਾਏ ਦਾ ਨਦਰ ਮੱਠੀ ਜੇ ਕਰੇ ਸੁਲਤਾਨਾ ਕਾ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ।

ਮਾਰਿਆ, ਕੋਠੇ ਮੈਂ ਮਾੜੀਆਂ ਲਾ ਬੈਠੇ, ਕਰ ਪਸਾਰਿਆ, ਚੀਜ਼ ਕਰਮਨ ਪਾਉਂਦੇ ਹਰ ਬੂਝਣ ਨਾਹੀ ਹਾਰਿਆ, ਕਰ ਫਰਮਾਇਸ਼ ਖਾਇਆ ਵੇਖ ਮਹਿਲਤ ਮਰਨ ਉਸਾਰਿਆ, ਜਰ ਆਈ ਜੋ ਮੈਨੂੰ ਹਾਰਿਆ।

ਸੁਰ ਵੱਡਾ ਕਰ ਸਲਾਈਏ ਜੀ ਸੁਸ ਵੱਡੀਆਂ ਵਡਿਆਈਆਂ ਸਹਿਬ ਮੇਲੇ ਤਾਂ ਨਜ਼ਰੀਆਂ ਆ ਜਾਂ ਤਿਸਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿਤ ਉੱਠੇ ਨੌ ਮਿੰਟ।

ਸਭ ਤੋਂ ਆ ਕੇ ਆਪਣਾ ਜਿਸ ਨਾ ਹੀ ਸੋਚਣ ਕੱਢੀਏ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ, ਜਾ ਰਹਿਣਾ ਨਾ ਹੀ ਐਤ ਜਗਤਾਂ ਕਾ ਐਤਕਾਰ ਵਹੰਡੀਏ, ਮੁੱਦਾ ਕਿਸੇ ਨਾ ਲੱਖ ਰਿਓ ਦੂਜੀਏ ਮੋਦੇ ਨਾ।

ਹੀ ਤਾਣਾ ਕਿਉਂ ਕਲਾਪੇ ਹੀ ਤੇ ਧਾਰੀਏ ਦੇਖੇ ਕੀਤਾ ਆਪਣਾ ਤਰਕ ਚੀ ਪੱਕੀ ਸਾਰੀਏ ਜੋ ਆਇਆ ਸੋ ਚਲਸੀ ਸਭ ਕੋ ਆਈ ਵਾਰੀਏ ਜਿਸਕੇ ਤੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਸਾਰੀਏ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸੋ।

ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਪਾਏ ਹੁਰਮਤ ਇਸ ਨੂੰ ਅਗਲੀ ਉਹ ਵਜੋ ਵਿਧੋਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗੁਆਏ ਅਗਲਾ ਮੋਹੇ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਾਬਾਸ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ।

ਸਾਕੇ ਪਾਰਾਵਾਰ, ਆਪ ਕਰਾਏ ਸਾਕੇ ਫਿਰ ਆਪ ਕਰਾਏ ਮਾਰ, ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜੇ ਪਸਿਆ, ਆਪ ਕਰਾਏ ਕਰਿਆ ਹੁਣ ਕੈਸੋ ਕਰੀ ਪੁਕਾਰ, ਨਾਨਕ ਕਰਨਾ ਜਿਨ ਕੀ ਆਪ ਤੁਸੀਂ ਕਰਨੀ।

ਹਰੀ ਦਾ ਤਾਂ ਦਰਗਾਹ ਹੀ ਟਿਕਟ ਗੁਰਮੰਤਰ ਦੀ ਟਿਕਟ ਤੇਰੇ ਕੋਲ ਹੋਵੇਗੀ ਤਾਂ ਇਹ ਗੁਰਮੰਤਰ ਤੈਨੂੰ ਉਸ ਗੁਰੂ ਉਸ ਵਾਹਿਗੁਰੂ ਦੀ ਪਹਿਚਾਣ ਕਰਾ ਨਾਲ ਪਛਾਣ ਜੈ ਮਹਾਭਿਆਨ ਤਪਤ ਕੋ ਅਜੂਰ ਕਹਿੰਦੇ ਨੂੰ ਉਸ ਰਸਤੇ ਤੇ ਜਿੱਥੇ ਬੜਾ ਓਪਰਾ ਜਿਹਾ ਰਸਤਾ ਉੱਥੇ ਉਹ ਗਰਮੀ ਵੀ ਕਰ ਆਮ ਕਹਿੰਦੇ ਗਰਮ ਇੱਥੇ ਗਰਮੀ ਹੋਵੇ ਅਸੀਂ ਕਿਹ ਉਪਰਾ ਕਰ ਉਸ ਗਰਮੀ ਤੋਂ ਬਚਣ ਵਾਸਤੇ ਨਾ ਕੋਈ ਹੋਰ ਕੋਈ ਸਾਧਕ ਇੱਕੋ ਸਾਧ ਜੇ ਮਾਂ ਧਿਆਨ ਤਪਤ ਪਾਉ ਨਾਮ ਤੇ ਹਰ ਕੇ ਨਾਮ ਕੀ

राम की।

अपने दास को, अपने दास को पैसा

0: ਟਹਿਣੇ ਪਾਉਣ ਪਾਣੀ ਮੇਰੇ ਸੰਤਰ ਚੰਦ ਸੂਰਜ ਉਤਾਰ ਸਗਲੀ ਧਰਤੀ ਮਾਲ ਤਨ ਮਤਨ ਸੰਜਾਰ ਆਨੰਦ ਸਹਿ ਗਿਆਨ ਮੇ ਮੁਨੀ ਆ ਗਿਆ ਜਮਕਾਲ ਹੁੰਦਾ ਪਹਿਲਾ ਵਾਹਿ ਚੱਲੇ ਤਾਂ ਚੰਗੋਰ ਪੈਰ ਲੈਣ ਫਿਰ ਸਿਰ ਉਡੋ ਰਾਵਾਂ ਛੱਡੇ ਪੈ ਵੇਖੇ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲਾ ਪਿਛੜੇ ਧਰਤੀ ਨਾਲ ਗਾਉਣ ਗੋਪੀਆਂ ਗਾਉਣ ਕਾਰਨ ਗਾਵਾਂ ਸੀਤਾ ਰਾਜੇ ਰਾਮ ਨਿਰਭਉ ਨਿਰੰਕਾਰ ਸਚ ਨਾਮ ਜਾ ਕਾ ਕੀ ਅਸਲ ਜਹਾਨ ਸੇਵਕ ਸੇਵਕ ਕਰਮ ਚੜਾਓ ਤਿਨੇ ਰਹਿੰਜਨਾ ਮਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਮਦਦ ਕਰੀ ਨਗਰੀ ਕਰਮ ਲਗਾਏ ਪਾਰ ਬੋਲੋ ਚੱਖਾ ਚੱਕੀ ਚੱਕ ਥਲ ਮਾਰੋ ਲੈ ਬਹੁਤ ਅਨੰਤ ਲਾਟੂ ਮਾਂ ਧਾਣੀ ਆਣ ਗਾ ਪੰਖੀ ਪਾਉਂਦੀਆਂ ਲੈਣਾ ਸਾਫ
1: ਸੁਏ ਚੜ ਪਵਾਈਏ ਜੰਤ ਨਾ ਪਾਉਂਦੇ ਨੱਚ ਨੱਚ ਸੇ ਚਲੇ ਸਰੋ ਨਾ ਜਾਈ ਸਦਨ ਹੋਵੇ।

ਸਾਮਣ ਬਿਕਾਈ ਕਰ ਜਲ ਥੱਲੀਆਂ ਪੂਰੀਆਂ ਲਵਾ ਕਰਾ ਕਰ ਜੇ ਆਖੇ ਸੇ ਤੂੰ ਹੈ ਜਾਣੇ ਤੇਰਾ ਮੈਂ ਤੇਰੀ ਸਾਥ ਨਾਨਕ ਭਗਤਾਂ ਮੁਖ ਸਰਾਣ ਸਚਨਾ ਮਧਾਰ ਸਦਾ ਆਨੰਦ ਰਹੇ ਤੇਰਾ ਤੇ ਗੁਣਵੰਤਿਆਂ ਪਾਛਾਰ ਮਹਲਾ ਪਹਿਲਾ।

0: ਹੋਵੇ ਜਾਤੀ ਜਨਸੀ ਹੋਵੇ ਹੋਵੇ ਮੁਰਖਾਂ ਸਿਆਣਾ ਮੁੱਖ ਮੁੱਖੀ ਸਾਰ ਨਾ ਜਾਣਾ
1: ਹੋਂਚ ਪਾਇਆ ਹੋਵੇ ਛਾਇਆ ਹੋਵੇ ਕਰਕੇ ਜੰਤੋ ਪਾਇਆ ਹੋਵੇ ਪੂਜੇ ਤਾਂ ਦਰ ਸੁਜੇ ਗਿਆਨ ਹੋਣਾ ਕਰਕੇ ਦੂਜੇ।

0: ਮਹੱਲਾ ਪਹਿਲਾ ਖੇਤਾਂ ਦੀਪਨਾ ਮੰਡਲਾ ਖੰਡਾ ਬ੍ਰਹਮੰਡਾ ਅੰਡੇ ਜੇ ਰਜੂ ਪਿਆ ਖਾਣੀ ਸੇਤਜਾ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ
1: ਜਨ ਪਾ ਕੇ ਸੰਭਾਲੇ ਸੋਨਾ ਹੈ ਜਿਨ ਕਰਦੇ ਕਰਨਾ ਕੀ ਹੈ ਚਿੰਤਾ ਵੀ ਕਰਨੀ ਤਾਂ ਹੈ ਸੋ ਕਰਦਾ ਚਿੰਤਾ ਕਰੇ ਜਿਨ ਪਾਇਆ ਜਗ ਜਿਸ ਹਰੀ ਸਵਸਥ ਸੇ ਤਿਸ ਦੇ

ਕਾਲ ਰਸਨਾ ਪਵਿੱਤਰ ਕਰਿਆ ਕਰੋ। ਪੋਥੀਆਂ ਸਾਹਮਣੇ ਰੱਖਣ ਦਾ ਇਹੋ ਹੀ ਇੱਕ ਫਾਇਦਾ ਹੈ ਕਿ ਇਨਸਾਨ ਚੰਗੀ ਤਰ੍ਹਾਂ ਬੋਲ ਸਕਦਾ ਹੈ। ਇਸ ਲਈ ਸਾਰੇ ਪਿਆਰ ਨਾਲ ਕਰੀਬਨ ਸਾਰੀ ਸੰਗਤ ਹੀ ਪੋਥੀਆਂ ਰੱਖਦੀ ਹੈ, ਫਿਰ ਪੜ੍ਹਦੇ ਕਿਉਂ ਨਹੀਂ? ਪੜ੍ਹੋ ਸਾਰੇ, ਕੋਈ ਰਸਨਾ ਖਾਲੀ ਨਾ ਰਵੇ। ਆਓ ਸਾਹਿਬ ਪੰਚਮ ਪਾਤਸ਼ਾਹ ਜੀ ਦੀਆਂ ਕੈਸੀਆਂ ਇਹ ਪਿਆਰੀਆਂ ਤੁਕਾਂ ਨੇ, ਪੜ੍ਹੋ ਸਾਰੇ।

नानक गुर खोए हम भंगा, हम होए मिल होए इक रंगा। सच्चे पातशाह साहिब श्री गुरु अर्जन देव जी महाराज जी का शहीदी पुरब असी मना रहे हैं। शहीदी पुरब असी हर साल मनाने हाँ, अते हर साल मनाते रहेंगे। मेरे दिमाग दे विच एक ए ख्याल, एक ए जिज्ञासा पैदा हुई कि गुरु महाराज जी नूं तत्तियां तवियां ते बिठाया गया, उबल दे पानी च उबालिया गया, अते सड़दी रेता उन्हां दे सीस ते पाई गई। ह्यूमन फॉर्म विच ये किस तरह पॉसिबल है, कोई शख्स कितनी पेन दे विच दी जा सके। वट मेड हिम गो थ्रू ऑल दैट, दिस अनइमेजिनेबल थिंग। सो उसका जो जवाब है वो गुरु अर्जन देव जी महाराज आप देंगे। गुरु अर्जन देव जी महाराज अपने इस शब्द दे विच जो विचार दी लड़ी साड़ी अपने आप नू लभण दी, अपने आप नू पहचानन दी चल रही है, वही आधार है, वही स्ट्रेंथ है कि गुरु महाराज जी इस सारे दे विच दी गुजर गए। महाराज जी ने इस शब्द की लाइन दे विच आख्या है, नानक गुर खोए भ्रम भंगा। कहते हैं गुरु ने मेरा जो भ्रम सी वो तोड़ दिता। जिस तरह कल दे कीर्तना दे विच भी आख्या गया सी, जब लग टूटे ना ही मन भरमा, तब लग मुक्त ना कोई। एज लॉन्ग वी लिव इन द इल्यूजन वी कैन नेवर बी फ्री फ्रॉम पेन, फ्रॉम सफरिंग, फ्रॉम मिजरीज। एंड दिस इज बियॉन्ड अवर thinking, beyond our imagination, that someone in human form can go through this much pain. But then how Guruji took all that the answer is कि गुरु महाराज जी ने अपने आप नू पहचान लिया सी। गुरु महाराज जी ने अपने आपे नू पहचान लिया सी। गुरु महाराज जी नू ये पता लग गया सी, वो ये जानते सन कि वो कौन हन, क्योंकि अज उन्हां दा शहीदी दिन है। सैल्फ रियलाइजेशन दे उत्ते साड़ी विचार चल रही है, तो ये शब्द इतना एक प्रोफाउंड शब्द है, इतनी प्रोफाउंडनेस दे नाल भरिया पिया है,
ਜੋ ਕਿ ਇਹ ਐਕਸਪਲੇਨ ਕਰਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਫਾਊਂਡ ਹਿਜ਼ ਰੀਅਲ ਸੈਲਫ ਐਂਡ ਆਫਟਰ ਫਾਈਂਡਿੰਗ ਦ ਰੀਅਲ ਸੈਲਫ ਗੁਰੂ ਜੀ ਨੋਜ਼ ਕਿ ਉਹ ਜਿਹੜਾ ਮੇਰਾ ਸੈਲਫ ਹੈ, ਉਹ ਜਿਹੜੀ ਮੇਰੀ ਹੋਂਦ ਹੈ, ਨਾ ਉਹ ਮਰਤਾ ਨਾ ਹਮਦਰਦ, ਨਾ ਉਹ ਮਰ ਸਕਦਾ ਹੈ, ਇਸ ਕਰਕੇ ਨਾ ਹਮ ਡਰਿਆ, ਇਸ ਕਰਕੇ ਮੈਂ ਡਰਿਆ ਨਹੀਂ. ਦੇਰ ਇਜ਼ ਨੋ ਪੋਸੀਬਿਲਿਟੀ ਫਾਰ ਮੀ ਟੂ ਡਾਈ. ਨਾ ਉਹ ਮਰਤਾ ਨਾ ਹਮ ਡਰਿਆ. ਜਦ ਉਹ ਮਰ ਹੀ ਨਹੀਂ ਸਕਦਾ, ਜੋ ਮੈਂ ਹਾਂ ਉਹ ਮਰ ਹੀ ਨਹੀਂ ਸਕਦਾ, ਤਾਂ ਫਿਰ ਡਰ ਕਿਸ ਚੀਜ਼ ਦਾ? ਨਾ ਉਹ ਬਿਨਸੇ ਅਤੇ ਨਾ ਹੀ ਉਸਨੂੰ ਡਿਸਟਰੋਏ ਕੀਤਾ ਜਾ ਸਕਦਾ ਹੈ, ਉਸਦਾ ਕੁਛ ਵਿਗਾੜਿਆ ਜਾ ਸਕਦਾ ਹੈ, ਉਸਦੀ ਐਗਜ਼ਿਸਟੈਂਸ ਨੂੰ ਜੋ ਹੈ ਉਹ ਖਤਮ ਕੀਤਾ ਜਾ ਸਕਦਾ ਹੈ, ਜਿਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਨਾ ਹਮ ਕੜਿਆ ਨਾ ਹੀ ਮੈਂ ਕੋਈ ਚਿੰਤਾ ਕੀਤੀ. ਆਈ ਵਾਜ਼ ਨਾਟ ਵਰੀਡ ਐਟ ਆਲ. ਅੱਗੇ ਕਹਿੰਦੇ ਹਨ ਨਾ ਉਹ ਨਿਰਧਨ, ਉਹ ਜੋ ਮੇਰਾ ਰੀਅਲ ਸੈਲਫ ਹੈ, ਨਾ ਉਹ ਨਿਰਧਨ ਹੈ ਨਾ ਉਹ ਗਰੀਬ ਹੈ, ਇਸ ਕਰਕੇ ਅਗਰ ਕੋਈ ਮੈਨੂੰ ਲਾਲਚ ਦੇਵੇ, ਕੋਈ ਆਫਰ ਕਰੇ, ਤੇ ਜਦ ਮੈਂ ਨਿਰਧਨ ਹਾਂ ਹੀ ਨਹੀਂ, ਤੇ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਕੋਈ ਆਫਰ ਮੈਂ ਐਕਸੈਪਟ ਨਹੀਂ ਕਰਾਂਗਾ. ਆਫਰ ਤੇ ਉਹੀ ਐਕਸੈਪਟ ਕਰਦਾ ਹੈ ਨਾ ਜੋ ਕਿਸੇ ਨਾ ਕਿਸੇ ਢੰਗ ਦੇ ਨਾਲ ਨਿਰਧਨ ਹੋਵੇ, ਤੇ ਕੋਈ ਉਸਨੂੰ ਕੋਈ ਬਹੁਤ ਵੱਡੀ ਆਫਰ ਦੇ ਦੇਵੇ. ਮਹਾਰਾਜ ਜੀ ਕਹਿੰਦੇ ਹਨ ਨਾ ਉਹ ਨਿਰਧਨ ਨਾ ਹਮ ਭੁੱਖੇ, ਇਸ ਕਰਕੇ ਹਮ ਭੁੱਖੇ ਨਹੀਂ, ਕਿਉਂਕਿ ਮੇਰਾ ਰੀਅਲ ਸੈਲਫ ਨਿਰਧਨ ਨਹੀਂ ਹੈ, ਉਹ ਮੇਰੀ ਇਨਰ ਰਿਚਨੈਸ ਨੂੰ ਕਹਿੰਦੇ. ਜਦੋਂ ਮੈਂ ਜਾਣ ਗਿਆ ਕਿ ਹਾਉ ਰਿਚ ਆਈ ਐਮ ਵਿਦ ਇਨ ਮਾਈ ਸੈਲਫ, ਇਸ ਕਰਕੇ ਦੇਰ ਵਾਜ਼ ਨੋ ਹੰਗਰ ਲੈਫਟ ਬਿਹਾਈਂਡ, ਕੋਈ ਭੁੱਖ ਨਹੀਂ ਸੀ ਰਹਿ ਗਈ. ਫਿਰ ਉਹ ਆਖਦੇ ਹਨ ਨਾ ਉਸ ਦੁੱਖ ਨਾ ਹਮਕੋ ਦੁੱਖੇ. ਜਦੋਂ ਮੈਂ ਆਪਣੇ ਰੀਅਲ ਸੈਲਫ ਨੂੰ ਆਪਣੇ ਅੰਦਰ ਜਾ ਕੇ ਪਾਇਆ ਕਿ ਉਸਦੀ ਨੇਚਰ ਇਹ ਹੈ ਕਿ ਉਸਨੂੰ ਕੋਈ ਦੁੱਖ ਨਹੀਂ ਹੈ, ਉਸਨੂੰ ਦੁਖਾਇਆ ਜਾ ਹੀ ਨਹੀਂ ਸਕਦਾ, ਚਾਹੇ ਤੱਤੀਆਂ ਤਵੀਆਂ ਤੇ ਬਿਠਾਲ ਦਿਓ, ਚਾਹੇ ਅੱਗ ਚ ਉਬਾਲ ਦਿਓ, ਚਾਹੇ ਸਾੜ ਦਿਓ, ਪੇਨ ਕੈਨ ਨਾਟ ਟੱਚ ਦ ਰੀਅਲ ਸੈਲਫ. ਪੇਨ ਉੱਥੇ ਤੱਕ ਪਹੁੰਚਦੀ ਹੀ ਨਹੀਂ. ਜਿਸ ਸੈਲਫ ਰਿਅਲਾਈਜੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਸੈਲਫ ਦੀ ਐਗਜ਼ਾਮਪਲ ਸਾਡੇ ਸਾਹਮਣੇ ਗੁਰੂ ਅਰਜਨ ਦੇਵ ਜੀ ਰੱਖ ਰਹੇ ਹਨ ਕਿ ਉਹ ਜੋ ਸਾਡਾ ਰੀਅਲ ਸੈਲਫ ਹੈ, ਜੋ ਸਾਡਾ ਆਪਣਾ ਆਪਾ ਹੈ, ਕਹਿੰਦੇ ਉਹ ਪੇਨ ਫਰੀ ਹੈ. ਉਹ ਇਤਨਾ ਦੂਰ ਹੈ ਪੇਨ ਤੋਂ, ਇਹਨਾਂ ਤਮਾਮ ਚੀਜ਼ਾਂ ਤੋਂ, ਕਿ ਉੱਥੇ ਪੇਨ ਪਹੁੰਚ ਹੀ ਨਹੀਂ ਸਕਦਾ. ਨਾ ਉਸ ਦੁੱਖ ਨਾ ਹਮਕੋ ਦੁੱਖ, ਇਸ ਕਰਕੇ ਹਮਕੋ ਕੋਈ ਦੁੱਖ ਹੀ ਨਹੀਂ ਹੈ. ਗੁਰੂ ਮਹਾਰਾਜ ਜੀ ਨੂੰ ਕੋਈ ਦੁੱਖ ਨਹੀਂ ਲੱਗਾ. ਅੱਗੇ ਚੱਲਦੇ ਹਨ, ਕਹਿੰਦੇ ਆਫਟਰ ਫਾਈਂਡਿੰਗ ਮਾਈ ਰੀਅਲ ਸੈਲਫ ਆਈ ਰਿਅਲਾਈਜ਼ ਦੈਟ ਦੇਰ ਇਜ਼ ਨੋ ਵਨ ਹੂ ਕੈਨ ਕਿਲ ਇਟ, ਡਿਸਟਰੋਏ ਇਟ, ਅਵਰ ਨਾ ਕੋ ਮਾਰਨ ਵਾਲਾ, ਹੋਰ ਕੋਈ ਵੀ ਇਸਨੂੰ ਮਾਰਨ ਵਾਲੀ ਹਸਤੀ ਸ਼ਕਤੀ ਨਹੀਂ ਹੈ. ਜੀਓ ਹਮਾਰਾ, ਕਹਿੰਦੇ ਮੇਰਾ ਇਹ ਜਿਹੜਾ ਸੈਲਫ ਹੈ ਇਹ ਹਮੇਸ਼ਾ ਹੀ ਜੀਏਗਾ, ਹਮੇਸ਼ਾ ਜੀਏਗਾ. ਜੀਓ ਹਮਾਰਾ ਜੀਓ ਦੇਨਹਾਰਾ. ਅੱਗੇ ਚੱਲਦੇ ਹਨ, ਨਾ ਉਸ ਬੰਧਨ ਨਾ ਹਮ ਬਾਂਧੇ. ਕਹਿੰਦੇ ਉਸ ਸੈਲਫ ਨੂੰ ਕੋਈ ਵੀ ਬੰਧਨ ਨਹੀਂ ਹੈ. ਹਾਂ, ਜਿਹੜਾ ਫੇਕ ਸੈਲਫ ਹੈ, ਸੂਡੋ ਸੈਲਫ ਹੈ, ਜਿਹੜਾ ਅਸੀਂ ਬਣਾਇਆ ਹੋਇਆ ਸੈਲਫ ਹੈ, ਉਹ ਤੇ ਅਨੇਕਾਂ ਬੰਧਨਾਂ ਦੇ ਵਿੱਚ ਹੈ. ਬੰਧਨ ਹੀ ਬੰਧਨ ਹਨ. ਅਸੀਂ ਉਤਨੀ ਦੇਰ ਤੱਕ ਬੰਧਨ ਚ ਹਾਂ ਜਿਤਨੀ ਦੇਰ ਤੱਕ ਅਸੀਂ ਆਪਣਾ ਰੀਅਲ ਸੈਲਫ ਨਹੀਂ ਟਰੇਸ ਕੀਤਾ. ਰੀਅਲ ਸੈਲਫ ਨੂੰ, ਰੀਅਲ ਆਪੇ ਨੂੰ ਕੋਈ ਵੀ ਬੰਧਨ ਨਹੀਂ ਹੈ. ਇਟ ਇਜ਼ ਐਬਸੋਲੂਟਲੀ ਫਰੀ. ਨਾ ਉਸ ਬੰਧਨ ਨਾ ਹਮ ਬੰਧੇ, ਇਸ ਕਰਕੇ ਮੈਨੂੰ ਵੀ ਬੰਨਿਆ ਨਹੀਂ ਜਾ ਸਕਦਾ. ਗੁਰੂ ਅਰਜਨ ਦੇਵ ਜੀ ਨੂੰ
कैदखाने दे विच पान दे बावजूद भी गुरु अर्जन देव जी ये कहंदे हन कोई मेनू बन नहीं सकता, ना उस बंधन ना हम बांधे, ना उस धंधा ना हम तांदे। एक होर बड़ी मजेदार गल है कि उसनू कोई धंधा करने की लोड़ नहीं है, इस करके मेनू भी किसी धंधे की चिंता नहीं, क्योंकि वह अपने आप च कंप्लीट है। उसकी जिहड़ी होंद है वह अपने आप च एब्सोल्युटली कंप्लीट है। ना उस धंधा ना हम तांदे, ना उस मैल ना हमको मैल, उस मेरे सेल्फ नू कोई भी मैल नहीं है, इमैक्यूलेट है, एब्सोल्यूट प्योर है, स्पॉटलेस है, कोई भी मैल नहीं है उसको, ना उस मैल ना हमको मैला। इंसान मैल तो रहत उदो ही हुंदा है जदों वो अपने मैल तो रहत सेल्फ नू डिस्कवर कर ले। ना उस मैल ना हमको मैला, उस आनंद त हम सद केला। कहिंदे ओ जिहड़ा मेरा रियल सेल्फ है ओ हमेशा ही आनंद च बलिस रहिंदा है, दैट इज वाई आई एम ऑलवेज इन ए स्टेट विच वी कैन कॉल प्लेफुलनेस। सो इवन ऑन सिटिंग ऑन दैट हॉट प्लेट बीइंग बॉइल्ड इन द बॉइलिंग वॉटर, गुरु अर्जन देव जी स्टेट ऑफ माइंड वॉज वेरी प्लेफुल इन द एक्सटेसी इन द ब्लिस। वाई? क्योंकि दैट वॉज द ट्रू सेल्फ इन विच गुरु अर्जन देव जी वॉज लिविंग। कहते हैं उस अनंत हम सब केला, ना उस सोच ना हमको सोचा। कहते ना उन्हों कोई सोच है, चिंता फिक्र है, जब मेरा रियल सेल्फ ऐसा है कि उन्हें कोई सोच ही नहीं है, फिर मैनू भी कोई सोच नहीं है, वे प्रवाह। असी उतनी देर तक फिक्रा च हाँ, सोचा च हाँ, जितनी देर तक असी अपने रियल सेल्फ च नहीं गए। ना उस लेप ना हमको पोचा, ना उस भूख ना हमको तृष्णा। उसनू कोई भुख नहीं है, भुख के कारण ही तृष्णा होंगी है, तो फिर कहते सानू भी तृष्णा नहीं है। ना उस भूख ना हमको तृष्णा, जा ओ निर्मल ता हम जचना। कहते जब ओ निर्मल है मेरा अपना आपा, मेरी असल होंद, मेरा असल सेल्फ, वो एब्सोल्यूटली इमैक्यूलेट है, निर्मल है, इस करके कहते मेरी इनर ब्यूटी जड़ी है वो बहुत जच रही है, मैं जच रहा हां, खूबसूरती है। क्यों? कि मेरा इनर जो है, जो मेरा सेल्फ है, कहते वो बिल्कुल निर्मल है। जाओ निर्मल ता हम जचना। अखीर चल के कहते हम किछ नाही, जो मैं कुछ सोचता सी कि को मैं हां, मेरी कुछ हस्ती है। जिस तरह भगत रविदास जी के शब्द चाहता ना, जब हम होते तब तू ना है। जदों तक असी हां, मैं हां, उदों तक फिर तू नहीं। गुरु अर्जन देव जी उस अवस्था च सन जिथे जाके जब हम होते वो गल खत्म हो चुकी सी। हुण की कहंदे हन, हम किछ नाही, कहंदे मैं हां ही कुछ नहीं। मेरी अपनी सेपरेट ना कोई आइडेंटिटी है, ना कोई मेरी सेपरेट एग्जिस्टेंस है, मैं एग्जिस्ट नहीं कर रहा। हम किछ ना ही, मैं कुछ भी नहीं है। जब मैं हां ही नहीं, जो चीज है ही नहीं उन्हें दुख किवें लगे, जो चीज है ही नहीं उसनु किवें बंधन च पाया जाएगा, जो चीज है ही नहीं उसनु किवें साड़िया जा सकता है, अते जो है उसनु साड़िया जा नहीं सकता। वो शुद्ध अकाल पुरख वाहिगुरु है, वो शुद्ध परमात्मा है, वो निराकार है, वो आत्मा है, वो ज्योत है। हुण ज्योत नू कोई साड़ सकता है? रब्बी ज्योत नू कोई बर्न कर सकता है? उसनू कोई कट सकता है? कहंदे हम किछ नाही, एक है ओही, आगे पाछे एको सोई, अगे पिछे
ਇੱਕ ਉਹੀ ਉਹ ਹੈ ਜੋ ਤਮਾਮ ਖੰਡਾਂ ਬ੍ਰਹਮੰਡਾਂ ਦੇ ਵਿੱਚ ਵਿਆਪਕ ਹੈ, ਮੇਰੇ ਵਿੱਚ ਵੀ ਹੈ, ਸਭਨਾਂ ਦੇ ਵਿੱਚ ਵੀ ਹੈ। ਹਮ ਕਿਛ ਨਾ ਹੀ ਇੱਕ ਹੈ, ਉਹੀ ਆਗੇ ਪਾਛੇ ਇੱਕ ਉਹ ਸੋਈ। ਅਖੀਰ ਫਿਰ ਉਹੀ ਗੱਲ ਆ ਗਈ ਕਿ ਜਿਤਨੀ ਦੇਰ ਤੱਕ ਭਰਮ ਨਹੀਂ ਟੁੱਟਦਾ, ਸਾਡਾ ਇਹ ਇਲੂਜਨ ਨਹੀਂ ਖਤਮ ਹੁੰਦਾ, ਅਸੀਂ ਇਸ ਸਲੀਪ ਦੇ ਵਿੱਚੋਂ ਨਹੀਂ ਨਿਕਲਦੇ, ਨੀਂਦ ਦੇ ਵਿੱਚੋਂ ਨਹੀਂ ਨਿਕਲਦੇ ਕਿ ਮੈਂ ਕੁਛ ਹਾਂ, ਮੈਂ ਆਹ ਹਾਂ, ਮੈਂ ਆਹ ਹਾਂ, ਮੈਂ ਆਹ। ਸਾਡੇ ਤੇ ਬਹੁਤ ਸਾਰੇ ਲੇਬਲਸ ਲੱਗੇ ਹੋਏ ਹਨ ਅਤੇ ਅਸੀਂ ਉਹਨਾਂ ਲੇਬਲਸ ਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਲਿਆ। ਫਾਰ ਐਗਜ਼ਾਮਪਲ, ਅਸੀਂ ਮਿਰਰ ਦੇ ਸਾਹਮਣੇ ਖੜੇ ਹੁੰਦੇ ਹਾਂ ਨਾ, ਮਿਰਰ ਦੇ ਸਾਹਮਣੇ ਖੜੇ ਹੋ ਕੇ ਸਾਡੀ ਆਪਣੀ ਜੇ ਪਰਸਨੈਲਿਟੀ ਦਿਸਦੀ ਹੈ, ਅਸੀਂ ਕਹਿੰਦੇ ਆਹ ਮੈਂ ਹਾਂ। ਪਰ ਇਹ ਤੇ ਸਿਰਫ ਇੱਕ ਖੋਲ ਹੈ, ਇੱਕ ਭਾਂਡਾ ਹੈ, ਵਸਤੂ ਤੇ ਅੰਦਰ ਕੋਈ ਹੋਰ ਹੈ। ਇਹ ਤੇ ਇੱਕ ਮਕਾਨ ਹੈ, ਮਕਾਨ ਹੋਰ ਚੀਜ਼ ਹੁੰਦੀ ਹੈ, ਮਕਾਨ ਚ ਰਹਿਣ ਵਾਲਾ ਹੋਰ ਹੁੰਦਾ ਹੈ। ਲੇਕਿਨ ਜੇ ਮਕਾਨ ਚ ਰਹਿਣ ਵਾਲਾ ਹੀ ਕਹਿਣਾ ਸ਼ੁਰੂ ਕਰ ਦੇਵੇ ਮੈਂ ਮਕਾਨ ਹਾਂ, ਸਰੀਰ ਮਕਾਨ ਹੈ ਅਤੇ ਇਸ ਦੇ ਅੰਦਰ ਜੋ ਰੀਅਲ ਸੈਲਫ ਹੈ ਉਹ ਮਕਾਨ ਦੇ ਅੰਦਰ ਰਹਿਣ ਵਾਲਾ ਹੈ, ਪਰ ਹੁਣ ਸਾਨੂੰ ਮਕਾਨ ਦੇ ਅੰਦਰ ਰਹਿਣ ਵਾਲੇ ਦਾ ਨਹੀਂ ਪਤਾ ਕਿ ਉਹ ਅਸਲੀਅਤ ਦੇ ਵਿੱਚ ਉਹੀ ਹੈ ਜੋ ਕਿ ਜੋ ਕੁਛ ਵੀ ਹੈ, ਪਰ ਅਸੀਂ ਮਕਾਨ ਨੂੰ ਕਹਿੰਦੇ ਹਾਂ ਮੈਂ ਹਾਂ, ਸਰੀਰ ਨੂੰ ਕਹਿੰਦੇ ਹਾਂ ਮੈਂ ਹਾਂ। ਫਿਰ ਉਸ ਉੱਤੇ ਅਨੇਕਾਂ ਕਿਸਮ ਦੇ ਲੇਬਲਸ ਲੱਗ ਜਾਂਦੇ ਹਨ, ਸੁਸਾਇਟੀ ਲਗਾਉਂਦੀ ਹੈ, ਅਸੀਂ ਹਰੇਕ ਲੇਬਲ ਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਜਾਂਦੇ ਹਾਂ। ਪ੍ਰੋਫੈਸ਼ਨ ਦੇ ਲੇਬਲਸ ਹਨ, ਕਾਸਟ ਦੇ ਲੇਬਲਸ ਹਨ, ਨੈਸ਼ਨੈਲਿਟੀਜ਼ ਦੇ ਲੇਬਲਸ ਹਨ, ਪਾਵਰ ਦੇ ਲੇਬਲਸ ਹਨ, ਅਨੇਕਾਂ ਲੇਬਲਸ ਹਨ। ਦੈਨ ਵੀ ਸੇ ਆਈ ਐਮ ਦਿਸ, ਆਈ ਐਮ ਦੈਟ, ਆਈ ਐਮ ਦਿਸ, ਆਈ ਐਮ ਦੈਟ, ਆਈ ਐਮ ਦਿਸ, ਆਈ ਐਮ ਦੈਟ, ਬਟ ਦੈਟ ਇਜ਼ ਆਲ ਅਨਟਰੂ। ਉਹ ਇਲੂਜਨ ਹੈ, ਰਿਐਲਿਟੀ ਨਹੀਂ ਹੈ। ਗੁਰੂ ਬਾਬਾ ਜੀ ਕਹਿੰਦੇ ਹਨ ਮੇਰੇ ਗੁਰੂ ਨੇ ਕਿਰਪਾ ਕੀਤੀ ਹੈ ਕਿ ਮੈਨੂੰ ਦਿਖਾ ਦਿੱਤਾ ਹੈ ਕਿ ਮੈਂ ਕੌਣ ਹਾਂ। ਜਿਸ ਤਰ੍ਹਾਂ ਮੈਂ ਕੱਲ ਬੈਗਰ ਦੀ ਐਗਜ਼ਾਮਪਲ ਦਿੱਤੀ ਸੀ, ਇੱਕ ਬਾਦਸ਼ਾਹ ਦਾ ਬੱਚਾ ਬੈਗਰ ਬਣ ਗਿਆ ਕਿਸੇ ਕਾਰਨ, ਹੁਣ ਆਪਣੇ ਆਪ ਨੂੰ ਬੈਗਰ ਹੀ ਸਮਝੀ ਜਾਂਦਾ ਹੈ, ਲੇਕਿਨ ਕਿਸੇ ਇੱਕ ਅਜਿਹੇ ਸ਼ਖਸ ਨੂੰ ਪਤਾ ਹੈ ਉਸ ਰਾਜ ਦਾ ਕਿ ਇਹ ਬੈਗਰ ਨਹੀਂ ਹੈ, ਇਹ ਤੇ ਪ੍ਰਿੰਸ ਹੈ। ਹੁਣ ਉਹੀ ਸ਼ਖਸ ਉਸ ਦਾ ਉਹ ਪਰਮ, ਜੋ ਪਰਮ ਚ ਰਹਿ ਰਿਹਾ ਹੈ, ਉਸਨੂੰ ਤੋੜ ਸਕਦਾ ਹੈ, ਹੋਰ ਕੋਈ ਤੋੜ ਨਹੀਂ ਸਕਦਾ। ਸੋ ਜਿਸਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੈ ਕਿ ਅਸੀਂ ਕੀ ਹਾਂ, ਕਿਉਂਕਿ ਅਨੇਕਾਂ ਜਨਮਾਂ ਦੇ ਵਿੱਚੋਂ, ਅਨੇਕਾਂ ਫੋਰਮਸ ਦੇ ਵਿੱਚ ਦੀ ਅਸੀਂ ਗੁਜ਼ਰਦੇ ਆਏ ਹਾਂ ਤੇ ਅਨੇਕਾਂ ਕਿਸਮ ਦੇ ਲੇਬਲ ਸਾਡੇ ਉੱਤੇ ਲੱਗਦੇ ਰਹੇ ਹਨ, ਅਸੀਂ ਆਪਣੇ ਆਪ ਨੂੰ ਕੁਛ ਹੋਰ ਸਮਝਣ ਲੱਗ ਪਏ ਹਾਂ। ਸਰੀਰ ਨੂੰ ਅਸੀਂ ਸਮਝਣ ਲੱਗ ਪਏ ਕਿ ਇਹ ਮੈਂ ਹਾਂ, ਅਗਰ ਇਹ ਮਰ ਜਾਏਗਾ ਤੇ ਮੈਂ ਮਰ ਜਾਵਾਂ, ਇਹ ਜ਼ਿੰਦਾ ਹੈ ਤੇ ਮੈਂ ਜ਼ਿੰਦਾ ਹਾਂ। ਗੁਰੂ ਮਹਾਰਾਜ ਜੀ ਕਹਿੰਦੇ ਨਹੀਂ, ਇਹ ਤੁਹਾਡਾ ਪਰਮ ਹੈ। ਨਾਨਕ ਗੁਰ ਖੋਏ ਬ੍ਰਹਮ ਭੰਗਾ। ਕੱਲ ਦੇ ਸ਼ਬਦ ਦੇ ਵਿੱਚ ਕਬੀਰ ਸਾਹਿਬ ਆਪਣੇ ਗੁਰੂਦੇਵ ਦੇ ਪਾਸ ਆਉਂਦੇ ਹਨ ਕਿ ਮੈਨੂੰ ਦੱਸੋ ਮੈਂ ਕੌਣ ਹਾਂ, ਉਹ ਲੱਭਣਾ ਚਾਹੁੰਦੇ ਹਨ ਕਿ ਮੈਨੂੰ ਇਹ ਸਮਝਾਓ ਮੈਂ ਕੌਣ ਹਾਂ, ਕਿਸਨੇ ਮੈਨੂੰ ਬਣਾਇਆ ਹੈ। ਤੇ ਜਿਸਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੋਏਗਾ ਨਾ ਕਿ ਅਸੀਂ ਕੌਣ ਹਾਂ, ਹੋਰ ਕੋਈ ਕਿਵੇਂ ਜਾਣ ਸਕਦਾ ਹੈ। ਜਿਸਨੇ ਸਾਨੂੰ ਬਣਾਇਆ ਹੈ ਉਹੀ ਗੁਰੂ ਦਾ ਰੋਲ ਅਦਾ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਆਪ ਹੀ ਗੁਰੂ ਦਾ ਰੋਲ ਅਦਾ ਕਰਦਾ ਹੈ। ਅੱਜ ਮੈਂ ਆਪ ਜੀ ਦੀ ਸੇਵਾ ਚ ਇਹ ਚੀਜ਼ ਅਰਜ਼ ਕਰਾਂ, ਮਹਾਰਾਜ ਜੀ ਆਪਣੀ ਬਾਣੀ ਦੇ ਵਿੱਚ ਆਖਦੇ ਹਨ ਸਾਡੀ ਜੋ ਸਮਝ ਹੈ, ਅਸੀਂ ਕਹਿੰਦੇ ਹਾਂ ਗੁਰੂ ਸਾਹਿਬ 500 ਸਾਲ ਪਹਿਲਾਂ ਆਏ, ਪਰ ਗੁਰੂ ਬਾਬਾ ਜੀ ਦੀ ਬਾਣੀ ਨੂੰ ਥੋੜਾ ਧਿਆਨ ਨਾਲ ਪੜਿਆ ਕਰੋ। ਗੁਰੂ ਬਾਬਾ ਜੀ ਦੀ ਬਾਣੀ ਆਖਦੀ ਹੈ ਗੁਰਦੇਵ ਆਦ ਜੁਗਾਦ ਜੁਗ ਜੁਗ। ਜਿਹੜਾ ਗੁਰੂਦੇਵ ਹੈ ਨਾ, ਇਹ 500 ਸਾਲ ਪਹਿਲਾਂ ਨਹੀਂ ਹੋਇਆ। ਗੁਰਦੇਵ ਆਦ ਜੁਗਾਦ ਜੁਗ ਜੁਗ, ਜਿਹੜਾ ਗੁਰੂਦੇਵ ਹੈ
ਉਹ ਆਦ ਤੋਂ ਹੈ, ਭਾਵ ਜਦੋਂ ਤੋਂ ਇਹ ਰਚਨਾ ਸ਼ੁਰੂ ਹੋਈ ਹੈ ਉਦੋਂ ਤੋਂ ਵਾਹਿਗੁਰੂ ਹੈ ਤੇ ਵਾਹਿਗੁਰੂ ਹੀ ਗੁਰੂ ਹੈ। ਜਦੋਂ ਤੋਂ ਯੁਗ ਜੁਗਾਂਤਰ ਸ਼ੁਰੂ ਹੋਏ ਹਨ ਉਦੋਂ ਤੋਂ ਗੁਰਦੇਵ ਹੈ। ਗੁਰਦੇਵ ਆਦ ਜੁਗਾਦ ਜੁਗ ਜੁਗ, ਗੁਰਦੇਵ ਪਰਮ ਪਰਮੇਸ਼ਵਰ, ਗੁਰਦੇਵ ਹੀ ਪਰਮੇਸ਼ਵਰ ਹੈ। ਨਾਨਕ ਜੁਗ ਜੁਗ ਗੁਰ ਗੋਪਾਲਾ, ਕਹਿੰਦੇ ਜਿਹੜਾ ਗੁਰੂ ਗੋਪਾਲ ਹੈ ਉਹ ਜੁਗਾਂ ਜੁਗਾਂਤਰਾਂ ਤੋਂ ਹੈ, ਉਹ ਹੁਣ ਨਹੀਂ। ਸੁਖਮਨੀ ਸਾਹਿਬ ਚ ਵੀ ਅਸੀਂ ਪੜ੍ਹਦੇ ਹਾਂ ਨਾ, ਆਦ ਗੁਰ ਏ ਨਵੇਂ ਜੁਗਾਦ ਗੁਰ ਏ ਨਵੇਂ, ਜੋ ਜੁਗਾਂ ਜੁਗਾਂਤਰਾਂ ਤੋਂ ਗੁਰੂ ਹੈ ਉਸਨੂੰ ਮੇਰੀ ਨਮਸਕਾਰ ਹੈ। ਸਤਿਗੁਰੇ ਨਵੇਂ ਸ੍ਰੀ ਗੁਰੂਦੇਵ ਏ ਨਵੇਂ। ਤੇ ਗੁਰੂ ਮਹਾਰਾਜ ਜੀ ਆਖਦੇ ਹਨ ਉਹੀ ਪਰਮਾਤਮਾ ਜਿਸਨੇ ਸਾਨੂੰ ਬਣਾਇਆ ਹੈ ਉਹੀ ਜਾਣਦਾ ਹੈ ਕਿ ਅਸੀਂ ਕੌਣ ਹਾਂ, ਅਤੇ ਜਿਸ ਤਰ੍ਹਾਂ ਉਹ ਬੈਗਰ ਨੂੰ ਜੋ ਜਾਣਦਾ ਹੈ ਕਿ ਇਹ ਬੈਗਰ ਨਹੀਂ ਹੈ, ਇਹ ਬਾਦਸ਼ਾਹ ਦਾ ਲੜਕਾ ਹੈ, ਪਰਮਾਤਮਾ ਹੀ ਗੁਰੂ ਦੇ ਸਰੂਪ ਦੇ ਵਿੱਚ ਆ ਕੇ ਸਾਨੂੰ ਸਮਝਾਉਂਦਾ ਹੈ ਕਿ ਤੁਸੀਂ ਜੋ ਸਮਝੀ ਬੈਠੇ ਹੋ ਆਪਣੇ ਆਪ ਨੂੰ ਉਹ ਨਹੀਂ ਹੋ, ਤੁਸੀਂ ਜੋ ਹੋ ਉਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਉਹ ਅਸੀਂ ਫਿਰ ਕੀ ਹਾਂ? ਅਸੀਂ ਆਹ ਹਾਂ ਜੋ ਅਸੀਂ ਇਸ ਸ਼ਬਦ ਦੇ ਵਿੱਚ ਸੁਣਿਆ ਹੈ, ਜੋ ਗੁਰੂ ਅਰਜਨ ਦੇਵ ਜੀ ਨੇ ਡਿਸਕਵਰ ਕੀਤਾ ਆਪਣਾ ਰੀਅਲ ਸੈਲਫ, ਕਿ ਨਾ ਉਹ ਮਰਤਾ ਨਾ ਹਮ ਡਰਿਆ। ਡਰ ਉਦੋਂ ਖਤਮ ਹੁੰਦਾ ਹੈ ਜਦੋਂ ਜਾ ਕੇ ਇਹ ਪਤਾ ਲੱਗ ਜਾਏ ਕਿ ਮੈਂ ਮਰਨ ਵਾਲੀ ਚੀਜ਼ ਨਹੀਂ। ਚਿੰਤਾ ਉਦੋਂ ਖਤਮ ਹੁੰਦੀ ਹੈ ਜਦੋਂ ਇਹ ਪਤਾ ਚੱਲ ਜਾਏ ਕਿ ਮੇਰਾ ਨੁਕਸਾਨ ਕਦੇ ਹੋ ਹੀ ਨਹੀਂ ਸਕਦਾ। ਗਰੀਬੀ ਤੋਂ ਇਨਸਾਨ ਉਦੋਂ ਮੁਕਤ ਹੁੰਦਾ ਹੈ ਜਦੋਂ ਉਸਨੂੰ ਪਤਾ ਚੱਲ ਜਾਏ ਕਿ ਮੈਂ ਆਪਣੇ ਆਪ ਦੇ ਵਿੱਚ ਤਮਾਮ ਸਰਵ ਸ਼ਕਤੀਆਂ ਦਾ ਮਾਲਕ ਹਾਂ, ਮੇਰੇ ਅੰਦਰ ਸਭ ਕੁਝ ਹੈ, ਨਾ ਹਮ ਨਿਰਧਨ ਨਾ ਉਹ ਨਿਰਧਨ ਨਾ ਹਮ ਭੂਖੇ। ਸੋ ਆਪ ਜੀ ਦੀ ਸੇਵਾ ਦੇ ਵਿੱਚ ਇਹ ਸ਼ਬਦ ਮੈਂ ਇਸ ਕਰਕੇ ਰੱਖਣਾ ਚਾਹਿਆ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਕੁਰਬਾਨੀ ਦਿੱਤੀ ਅਸੀਂ ਉਸਨੂੰ ਹਰ ਸਾਲ ਯਾਦ ਕਰਦੇ ਹਾਂ, ਬਟ ਵੈਰੀ ਆਫਨ ਵੀ ਰੇਸ ਦਿਸ ਕੁਐਸਚਨ ਦੈਟ ਹਾਉ ਕੈਨ ਏ ਪਰਸਨ ਗੋ ਥਰੂ ਸੋ ਮਚ ਪੇਨ, ਵਟ ਮੇਡ ਗੁਰੂ ਅਰਜਨ ਦੇਵ ਜੀ ਗੋ ਥਰੂ ਆਲ ਦੈਟ। ਸੋ ਦਾ ਆਂਸਰ ਇਜ ਬਿਕੋਜ਼ ਗੁਰੂ ਅਰਜਨ ਦੇਵ ਜੀ ਵਾਜ ਸੈਲਫ ਰਿਅਲਾਈਜ਼ਡ ਬੀਂਗ, ਇਨਲਾਈਟਨਡ ਬੀਂਗ, ਐਂਡ ਬਿਕੋਜ਼ ਆਫ ਸੈਲਫ ਰਿਅਲਾਈਜ਼ੇਸ਼ਨ he found his true self, ate os true self de gyan de karan guru arjan dev ji maharaj e tamam tasihan de vichon di ja sake, kyunki unna di asliyat hi kuch hor si, saadn wale kise hor cheez nu saad rahe san kyunki oh vehm de vich san, bharm de vich san, unna nu pata hi nahi si ki guru arjan dev ji kaun han। ਇਸ ਸ਼ਬਦ ਤੋਂ ਅਖੀਰ ਦੇ ਵਿੱਚ ਜਾ ਕੇ ਗੁਰੂ ਬਾਬਾ ਜੀ ਸਿੱਟਾ ਨਿਕਾਲਦੇ ਹਨ ਕਿ ਨਾਨਕ ਗੁਰ ਖੋਏ ਭਰਮ ਭੰਗਾ, ਗੁਰੂ ਨੇ ਮੇਰੇ ਸਾਰੇ ਭਰਮ ਆਪ ਜੋ ਹਨ ਉਹ ਭੰਗ ਕਰ ਦਿੱਤੇ, ਤੋੜ ਦਿੱਤੇ। ਹਮ ਓਏ ਮੈਂ ਤੇ ਉਹ ਮਿਲ ਕੇ, ਹਮ ਓਏ ਮਿਲ ਹੋਏ ਇੱਕ ਰੰਗਾ, ਮੈਂ ਔਰ ਰੱਬ ਇੱਕ ਹੋ ਗਏ ਹਾਂ। ਹੁਣ ਸਾਨੂੰ ਅਗਰ ਕੋਈ ਆਖੇ ਵੀ ਤੂੰ ਰੱਬ ਹੈ ਅਸੀਂ ਉਸਨੂੰ ਬਿਲੀਵ ਨਹੀਂ ਕਰ ਸਕਦੇ, ਕਿਉਂਕਿ ਅਸੀਂ ਪਰਮ ਚ ਹਾਂ, ਅਸੀਂ ਆਖ ਸਕਦੇ ਮੈਂ ਔਰ ਰੱਬ। ਜਿਸ ਤਰ੍ਹਾਂ ਬੈਗਰ ਨੂੰ ਕੋਈ ਆਖੇ ਤੂੰ ਤੇ ਬਾਦਸ਼ਾਹ ਦਾ ਲੜਕਾ ਹੈ, ਉਹ ਕਹੇ ਕਿਸ ਤਰ੍ਹਾਂ ਹੋ ਸਕਦਾ ਹੈ ਮੈਂ ਬੈਗਰ ਔਰ ਬਾਦਸ਼ਾਹ ਦਾ ਲੜਕਾ, ਮੈਂ ਪ੍ਰਿੰਸ, ਹਾਊ ਕੈਨ ਦਿਸ ਬੀ ਪੋਸੀਬਲ। ਇਸੇ ਤਰ੍ਹਾਂ ਅਗਰ ਸਾਨੂੰ ਕੋਈ ਆਖੇ ਕਿ ਤੁਸੀਂ ਸਭ ਪਰਮਾਤਮਾ ਬੈਠੇ ਹੋ, we will not believe that, asi aakhange main te ek insaan ha, main parmatma kivein ho sakda, main te ek chhota jiha creature ha, main parmatma kivein ho sakda, eh bharm hai। guru aake sade is bharm nu todda hai, us bharm nu khatam karda hai, us illusion chon sanu bahar kadda hai, ਸਾਡੀ ਰਿਐਲਿਟੀ ਸਾਨੂੰ ਦਿਖਾਲਦਾ ਹੈ ਕਿ ਤੁਸੀਂ ਕੌਣ ਹੋ, ਕਿਉਂਕਿ ਉਸੇ ਨੂੰ ਹੀ ਪਤਾ ਹੈ। ਔਰ ਜਿਨ੍ਹਾਂ ਜਿਨ੍ਹਾਂ ਨੇ ਇਸ ਚੀਜ਼ ਨੂੰ ਲੱਭਿਆ ਹੈ, ਬਹੁਤ ਇੰਟਰਸਟਿੰਗਲੀ ਉਹਨਾਂ ਨੇ ਗੁਰਬਾਣੀ ਦੇ ਵਿੱਚ ਇਸ ਚੀਜ਼ ਨੂੰ ਫਿਰ ਬਿਆਨ ਕੀਤਾ ਹੈ। ਇਹ ਸ਼ਬਦ ਮੈਂ ਆਪ ਜੀ ਨੂੰ ਗੁਰੂ ਅਰਜਨ ਦੇਵ ਜੀ ਦਾ ਸੁਣਾਇਆ ਹੈ, ਇੱਕ ਵਾਰੀ ਫਿਰ ਸੁਣੋ। ਉਹ ਕਹਿੰਦੇ ਹਨ ਜੋ ਮੇਰਾ ਅਸਲ ਆਪਾ ਹੈ, ਜੋ ਮੇਰੀ ਅਸਲ ਹੋਂਦ ਹੈ, ਜੋ ਮੇਰੀ ਰੀਅਲ
ਸੈਲਫ ਹੈ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮਕੋ ਦੁੱਖੇ, ਅਵਰ ਨਾ ਕੋ ਮਾਰਨ ਵਾਰਾ ਜੀਓ ਹਮਾਰਾ ਜੀਓ ਦੇਨ ਹਾਰਾ, ਨਾ ਉਸ ਬੰਧ ਨਾ ਹਮ ਬੰਦ, ਨਾ ਉਸ ਧੰਦਾ ਨਾ ਹਮ ਤਾਂਦੇ, ਨਾ ਉਸ ਮੈਲ ਨਾ ਹਮਕੋ ਮੈਲਾ, ਉਸ ਆਨੰਦ ਤਾਂ ਹਮ ਸਦ ਕੇਲਾ। ਮੇਰੇ ਲਈ ਹਮੇਸ਼ਾ ਖੇਡ ਹੀ ਖੇਡ ਹੈ ਲਾਈਫ, ਕਿਉਂਕਿ ਮੇਰੀ ਐਕਚੁਅਲ ਜੋ ਨੇਚਰ ਹੈ ਉਹੀ ਬਲਿਸਫੁਲਨੈਸ ਵਿੱਚ ਹੈ। ਉਸ ਅਨੰਤ ਹਮ ਸਦਕੇਲਾ, ਨਾ ਉਸ ਸੋਚ ਨਾ ਹਮਕੋ ਸੋਚਾ, ਨਾ ਉਸ ਲੇਪ ਨਾ ਹਮਕੋ ਪੋਚਾ, ਨਾ ਉਸ ਭੂਖ ਨਾ ਹਮਕੋ ਤ੍ਰਿਸ਼ਨਾ, ਜਾਓ ਨਿਰਮਲ ਤਾਂ ਹਮ ਜਚਨਾ, ਹਮ ਕਿਛ ਨਾਹੀ। ਜਿਸ ਦਿਨ ਅਸੀਂ ਵੀ ਇਹ ਜਾਣ ਜਾਵਾਂਗੇ ਕਿ ਜੋ ਕੁਛ ਅਸੀਂ ਆਪਣੇ ਲਈ ਸਮਝਦੇ ਹਾਂ ਕਿ ਅਸੀਂ ਆ ਹਾਂ, ਦੈਟ ਇਜ਼ ਨਾਟ ਟਰੂ, ਅਸੀਂ ਕੁਛ ਵੀ ਨਹੀਂ ਹਾਂ, ਉਹ ਆਪ ਹੀ ਆਪ ਹੈ। ਹਮ ਕਿਛ ਨਾਹੀ ਇੱਕ ਹੈ ਉਹੀ, ਆਗੇ ਪਾਛੇ ਇੱਕੋ ਸੋਈ। ਉਸ ਦਿਨ ਅਸੀਂ ਆਪਣੇ ਆਪ ਨੂੰ ਜਾਣਾਂਗੇ। ਉਸ ਤੋਂ ਪਹਿਲਾਂ ਅੰਦਾਜ਼ਾ ਲਗਾਓ ਕਿ ਸਾਡੀ ਹਾਲਤ ਕੀ ਹੈ, ਕਿ ਅਸੀਂ ਆਪਣੇ ਆਪ ਨੂੰ ਜਾਣਦੇ ਹੀ ਨਹੀਂ ਹਾਂ ਕਿ ਅਸੀਂ ਕੌਣ ਹਾਂ।

ਕਿਰਪਾ ਕੀਤੀ ਹੈ, ਮੈਨੂੰ ਮੇਰਾ ਭਰਮ ਦੂਰ ਕਰ ਦਿੱਤਾ ਹੈ ਔਰ ਮੈਨੂੰ ਦੱਸ ਦਿੱਤਾ ਹੈ ਕਿ ਮੈਂ ਕੀ ਹਾਂ। ਔਰ ਗੁਰਬਾਣੀ ਦਾ ਮੁੱਖ ਆਸ਼ਾ ਟਾਰਗੇਟ ਸਿਰਫ ਇਹੀ ਹੈ ਕਿ ਅਸਾਂ ਵੀ ਆਪਣੀ ਲਾਈਫ ਦੇ ਵਿੱਚ ਵਿੱਚ ਵਾਹਿਗੁਰੂ ਕਿਰਪਾ ਕਰੇ, ਇਹ ਜਾਣਨਾ ਹੈ ਕਿ ਅਸੀਂ ਕੌਣ। ਅੱਜ ਆਪ ਜੀ ਗੁਰੂ ਅਰਜਨ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹੋ ਤੇ ਗੁਰੂ ਅਰਜਨ ਦੇਵ ਜੀ ਦਾ ਇੱਕ ਸੁਨੇਹਾ ਲੈ ਕੇ ਜਾਓ। ਗੁਰੂ ਅਰਜਨ ਦੇਵ ਜੀ ਸਾਨੂੰ ਸਾਰਿਆਂ ਨੂੰ ਇੱਕ ਸਾਡੇ ਅੰਦਰ ਕੁਐਸਚਨ ਰੇਜ਼ ਕਰ ਰਹੇ ਹਨ, ਕੁਐਸਚਨ ਉਠਾ ਰਹੇ ਹਨ। ਉਹ ਕੁਐਸਚਨ ਇਹ ਹੈ, ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ। ਕਿ ਇਨਸਾਨ ਸੁਣ, ਤੂੰ ਕੌਣ ਹੈ, ਤੈਨੂੰ ਪਤਾ ਹੈ ਕਿੱਥੋਂ ਆਇਆ ਹੈ, ਤੈਨੂੰ ਪਤਾ ਹੈ, ਤੈਨੂੰ ਕੁਛ ਨਹੀਂ ਪਤਾ। ਇਸ ਕੁਐਸਚਨ ਨੂੰ ਇਤਨਾ ਵਧਾਉਣਾ ਚਾਹੀਦਾ ਹੈ ਅੰਦਰ, ਦਿਨ ਰਾਤ ਇਸ ਉੱਤੇ ਮੈਡੀਟੇਟ ਕਰਨਾ ਚਾਹੀਦਾ ਹੈ। ਦਿਨ ਦੇ ਵਿੱਚ ਕਿਤਨੀ ਦਫਾ ਇਸ ਥਾਟ ਨੂੰ ਲਿਆਉਣਾ ਚਾਹੀਦਾ ਹੈ ਕਿ ਮੈਂ ਕੌਣ ਹਾਂ, ਮੈਂ ਕੌਣ ਹਾਂ। ਜੋ ਇਹ ਸਵਾਲ ਰੇਜ਼ ਕਰਦਾ ਜਾਏਗਾ, ਪਹਿਲਾਂ ਤਾਂ ਸਵਾਲ ਪ੍ਰਪੱਖ ਹੋਣਾ ਚਾਹੀਦਾ ਹੈ। ਜਦ ਸਵਾਲ ਪ੍ਰਪੱਖ ਹੋ ਜਾਏਗਾ ਕਿ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਹਾਂ, ਉਦੋਂ ਬਹੁਤ ਤਕਲੀਫ ਹੋਏਗੀ ਕਿ ਮੈਨੂੰ ਇਹ ਨਹੀਂ ਪਤਾ ਕਿ ਮੈਂ ਕੌਣ ਹਾਂ। ਤੇ ਬਾਕੀ ਤੇ ਸਾਰੇ ਦਾ ਸਾਰਾ ਕੁਝ ਵਿਅਰਥ ਹੋ ਜਾਂਦਾ ਹੈ ਨਾ, ਅਰਥਹੀਨ ਹੋ ਜਾਂਦਾ ਹੈ ਜੇ ਇਹ ਨਾ ਪਤਾ ਹੋਵੇ ਕਿ ਮੈਂ ਕੌਣ ਹਾਂ। ਜੇ ਇਹ ਨਹੀਂ ਮੈਨੂੰ ਪਤਾ ਕਿ ਮੈਂ ਕੌਣ ਹਾਂ, ਤੇ ਫਿਰ ਜਿਹੜੇ ਮੇਰੇ ਨਾਲ ਦੇ ਆਲੇ ਦੁਆਲੇ ਦੇ ਹਨ ਉਹਨਾਂ ਦਾ ਮੈਨੂੰ ਕੀ ਪਤਾ ਲੱਗ ਸਕਦਾ ਹੈ ਕਿ ਇਹ ਕੌਣ ਹਨ। ਫਿਰ ਉੱਥੇ ਮੈਂ ਕਿਵੇਂ ਕਹਿ ਸਕਦਾ ਕਿ ਆਹ ਮੇਰਾ ਆਹ ਹੈ, ਆਹ ਮੇਰਾ ਆਹ ਹੈ, ਆਹ ਮੇਰਾ ਆਹ ਹੈ, ਜਦ ਮੈਨੂੰ ਹੀ ਨਹੀਂ ਪਤਾ ਕਿ ਮੈਂ ਕੌਣ ਹਾਂ। ਇਸ ਸਵਾਲ ਨੂੰ ਇਤਨਾ ਵਧਾਉਣਾ ਚਾਹੀਦਾ ਹੈ ਕਿ ਇੱਕ ਦਿਨ ਤਕਲੀਫ ਬਣ ਜਾਏ ਔਰ ਉਸ ਦਾ ਹੱਲ ਲੱਭਣ ਦੇ ਵਾਸਤੇ ਫਿਰ ਇਨਸਾਨ ਉਸ ਨੂੰ ਢੂੰਡਦਾ ਹੈ ਜਿਸ ਨੂੰ ਸਵਾਲ ਦਾ ਪਤਾ ਹੈ, ਜਵਾਬ ਪਤਾ ਹੈ। ਜਵਾਬ ਉਸੇ ਨੂੰ ਹੀ ਪਤਾ ਹੈ ਜਿਸਨੇ ਸਾਨੂੰ ਬਣਾਇਆ। ਉਹੀ ਅਕਾਲ ਪੁਰਖ ਵਾਹਿਗੁਰੂ ਗੁਰੂ ਦੇ ਰੂਪ ਦੇ ਵਿੱਚ ਆ ਕੇ ਸਾਰੇ ਦਾ ਸਾਰਾ ਕਾਰਜ ਫਿਰ ਉਹ ਆਪ ਕਰਦਾ ਹੈ। ਤਾਂ ਇਸ ਤੋਂ ਇੱਕ ਸਿੱਟਾ ਇਹ ਨਿਕਲਦਾ ਹੈ ਕਿ ਅਗਰ ਅਸੀਂ ਆਪਣੇ ਸੈਲਫ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਫਿਰ ਸਾਨੂੰ ਗੁਰੂ ਧਾਰਨ ਦੀ ਜ਼ਰੂਰਤ ਹੈ, ਗੁਰੂ ਵਾਲੇ ਹੋਣ ਦੀ ਜ਼ਰੂਰਤ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਪੁੱਛੀਏ ਕਿ ਕਿਸ ਕੀ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਜਗਿਆਸਾ ਦੇ ਨਾਲ ਗੁਰੂ ਮਹਾਰਾਜ ਜੀ ਨੂੰ ਗੁਰੂ ਧਾਰਨ ਕੀਤਾ ਹੈ, ਆਪਣੇ ਆਪ ਨੂੰ ਸਰੈਂਡਰ ਕੀਤਾ ਹੈ, ਆਪਣੇ ਆਪ ਨੂੰ ਗੁਰੂ ਦੇ ਚਰਨਾਂ 'ਚ ਹੈਂਡ ਓਵਰ ਕੀਤਾ ਹੈ ਕਿ ਆਹ ਮੈਂ ਹਾਂ। ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਆਪ ਜੀ ਦੀ ਇੱਛਾ ਹੈ ਮੈਨੂੰ ਜ਼ਿੰਦਾ ਰੱਖੋ, ਮੈਨੂੰ ਮਾਰੋ, ਮੈਨੂੰ ਜੋ ਵੀ ਮਰਜ਼ੀ ਬਣਾ ਦਿਓ, ਜੋ ਵੀ ਮੇਰਾ ਮਰਜ਼ੀ ਕਰੋ। ਓ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸਾ, ਮੈਂ ਆਪਣਾ ਸਾਰਾ ਕੁਛ, ਆਪਣਾ ਮਨ, ਆਪਣਾ ਤਨ, ਆਪਣਾ ਧਨ, ਆਪਣਾ ਸਭ ਕੁਛ ਅਰਪਣ ਕਰਨ ਨੂੰ ਤਿਆਰ ਹਾਂ, ਪਰ ਮੇਰੇ ਤੇ ਤਰਸ ਕਰੋ ਕਿ ਮੈਨੂੰ ਇਹ ਦੱਸੋ ਗੁਰਚਰਨ ਲਾਗ ਹਮ ਬਿਨਤਾ ਪੁੱਛਤ ਕਹਿ ਜੀ ਉਪਾਇਆ। ਇਹ ਜੀ ਕਿਉਂ ਉਪਾਇਆ ਹੈ, ਕਿਵੇਂ ਉਪਾਇਆ ਗਿਆ ਹੈ, ਕੌਣ ਹੈ, ਕਵਨ ਕਾਜ ਜਗ ਉਪਜੇ ਬਿਨ ਸੇ ਕਹੋ ਮੋਹੇ ਸਮਝਾਇਆ। ਇਹ ਗੁਰਦੇਵ ਮੈਨੂੰ ਸਮਝਾਓ ਇਹ ਕੌਣ ਹੈ, ਇਹ ਕਿਉਂ ਆਉਂਦਾ ਹੈ, ਕਿਉਂ ਜਾਂਦਾ ਹੈ, ਕਿਉਂ ਜੰਮਦਾ ਹੈ, ਕਿਉਂ ਮਰਦਾ ਹੈ। ਜਦੋਂ ਗੁਰੂਦੇਵ ਕਿਰਪਾ ਕਰਕੇ ਇਹ ਸਮਝਾ ਦਿੰਦੇ ਹਨ, ਉਸ ਦੇ ਢੰਗ ਹਨ, ਉਸ ਦੀਆਂ ਵਿਧੀਆਂ ਹਨ ਜਿਹਨਾਂ ਦੀ ਅਗਲੇ ਕੀਰਤਨਾਂ ਚ ਵਿਚਾਰ ਕੀਤੀ ਜਾਏਗੀ ਕਿ ਕਿਵੇਂ ਸਮਝਾਉਂਦੇ ਹਨ, ਤੇ ਉਦੋਂ ਜਾ ਕੇ ਜਦੋਂ ਸਮਝ ਆ ਜਾਂਦੀ ਹੈ ਉਦੋਂ ਆਹ ਅਵਸਥਾ ਬਣ ਜਾਂਦੀ ਹੈ ਕਿ ਨਾਨਕ ਗੁਰਖ ਹੋਏ ਭਰਮ ਪੰਗਾ ਹਮ ਹੋਏ ਮਿਲ ਹੋਏ ਇੱਕ ਰੰਗਾ। ਹੁਣ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਮੈਂ ਤੇ ਪਰਮਾਤਮਾ ਇੱਕ ਹੋ ਗਏ ਹਾਂ, ਦੋ ਨਹੀਂ ਰਹਿ ਗਏ। ਅਸੀਂ ਹਾਲੇ ਗੱਲ ਨਹੀਂ ਕਹਿ ਸਕਦੇ, ਦਮ ਨਾਲ ਨਹੀਂ ਕਹਿ ਸਕਦੇ, ਬਿਲਕੁਲ ਨਹੀਂ ਕਹਿ ਸਕਦੇ, ਕਿਉਂਕਿ ਸਾਡੇ ਅੰਦਰ ਹੈਜੀਟੇਸ਼ਨ ਆਏਗੀ ਕਿ ਹਾਊ ਕੈਨ ਆਈ ਬੀ ਗੋਡ, ਮੈਂ ਤੇ ਇੱਕ ਛੋਟਾ ਜਿਹਾ ਹਾਂ, ਸਿਨਫੁਲ ਹਾਂ, ਕਰਮੀ ਹਾਂ। ਮਹਾਰਾਜ ਜੀ ਕਹਿੰਦੇ ਜਿਸ ਦਿਨ ਆਪਣੇ ਰੀਅਲ ਸੈਲਫ ਨੂੰ ਲੱਭ ਲਓਗੇ ਨਾ, ਕਹਿੰਦੇ ਉਹਨੂੰ ਕੋਈ ਪਾਪ ਲੱਗਦਾ ਹੀ ਨਹੀਂ ਹੈ, ਉੱਥੇ ਪਾਪ ਹੈ ਹੀ ਨਹੀਂ, ਪਾਪ ਉਨਕਾ ਉਸ ਲੇਪ ਨਾ ਲੱਗ ਜਾਏ। ਇਹ ਉੱਪਰ ਉੱਪਰ ਉੱਪਰ ਉੱਪਰ ਦੀਆਂ ਤਹਾਂ ਹਨ, ਲੇਕਿਨ ਜੋ ਅਸਲੀ ਤੁਸੀਂ ਹੋ ਉੱਥੇ ਪਾਪ ਲੱਗਦਾ ਹੀ ਨਹੀਂ ਹੈ, ਉਹ ਪਾਪੀ ਹੋ ਹੀ ਨਹੀਂ ਸਕਦਾ, ਉਹ ਪਰਮਾਤਮਾ ਹੈ, ਉਸਨੂੰ ਪਾਪ ਕਿਵੇਂ ਲੱਗ ਸਕਦਾ ਹੈ। ਇਸ ਕਰਕੇ ਕਹਿੰਦੇ ਹਨ ਬ੍ਰਹਮ ਗਿਆਨੀ ਨਾ ਪੁੰਨ ਲੱਗਦਾ ਨਾ ਪਾਪ ਲੱਗਦਾ, ਉਹ ਦੋਨਾਂ ਚੋਂ ਮੁਕਤ ਹੁੰਦਾ। ਸੋ ਕੀਰਤਨ ਦਾ ਸਮਾਂ ਸਮਾਪਤ ਹੈ। ਗੁਰੂ ਅਰਜਨ ਦੇਵ ਜੀ ਦੇ ਗੁਰਪੁਰਬ ਮਨਾਉਣ ਦੇ ਵਿੱਚ ਅਸੀਂ ਇਹ ਸਬਕ ਲੈਣਾ ਹੈ ਕਿ ਉਹ ਇਹ ਸ਼ਹਾਦਤ ਤਾਂ ਕਰ ਸਕੇ, ਇਤਨੇ ਤਸੀਹੇ ਤਾਂ ਸਹਾਰ ਸਕੇ, ਕਿਉਂਕਿ ਉਹ ਇਸ ਬੁਲੰਦ ਅਵਸਥਾ ਦੇ ਮਾਲਕ ਸਨ ਕਿ ਉਹ ਆਪਣੇ ਆਪੇ ਨੂੰ ਜਾਣਦੇ ਸਨ ਕਿ ਇਹ ਵਿਚਾਰੇ ਮੇਰੇ ਆਪੇ ਨੂੰ ਕੀ ਕਰ ਸਕਦੇ ਹਨ, ਕੁਛ ਵੀ ਨਹੀਂ ਕਰ ਸਕਦੇ। ਭਰਮ ਦੇ ਵਿੱਚ ਉਹ ਲੋਕ ਸਨ, ਮਹਾਰਾਜ ਜੀ ਨਹੀਂ ਸਨ, ਤਕਲੀਫ 'ਚ ਉਹ ਸਨ, ਮਹਾਰਾਜ ਜੀ ਨਹੀਂ ਸਨ। ਗੁਰਮਤਿ ਦੀ ਇਹ ਸਾਇੰਸ ਹੈ ਕਿ ਆਪਣੇ ਆਪ ਨੂੰ ਪੂਰਨ ਤੌਰ ਤੇ ਫਰੀ, ਪੂਰਨ ਤੌਰ ਤੇ ਸੁਖੀ, ਪੂਰਨ ਤੌਰ ਤੇ ਆਨੰਦ, ਪੂਰਨ

அப்பனே கிருபா.

करमी सहज ना उपजै सहज सहसा न जाए।

ਸਤਿਕਾਰਯੋਗ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਸਵਾਨੇ ਹਯਾਤ ਅੰਦਰ, ਆਟੋਬਾਇਓਗ੍ਰਾਫੀ ਅੰਦਰ, ਆਤਮ ਕਥਾ ਲਿਖਦਿਆਂ ਹੋਇਆਂ ਇਹ 17 ਆਪ ਕਲਮਬੰਦ ਕੀਤੀਆਂ ਨੇ, ਜਿਨ੍ਹਾਂ ਦਾ ਕੀਰਤਨ ਗੁਰੂ ਦੀ ਬਖਸ਼ਿਸ਼ ਤੇ ਆਪ ਸਭਸ ਦੀ ਅਸੀਸ ਨਾਲ ਹੋਇਆ ਹੈ। ਇਹਨਾਂ ਦੋਹਾਂ ਹੀ ਸ਼ਲੋਕਾਂ ਤੋਂ ਪਲੀ ਪਾਂਤ ਉਹ ਨਕਸ਼ਾ ਸੂਖਸ਼ਮ ਨੇਤਰਾਂ ਦੇ ਅੱਗੇ ਮੁਨਕਸ਼ ਹੋ ਜਾਂਦਾ ਹੈ, ਉਹ ਚਿੱਤਰ ਸਾਹਮਣੇ ਆ ਜਾਂਦਾ ਹੈ ਜੋ ਇਹਨਾਂ ਸ਼ਲੋਕਾਂ ਵਿਚ ਗੁਰੂ ਸਾਹਿਬ ਜੀ ਨੇ ਦੱਸਣ ਦਾ ਯਤਨ ਕੀਤਾ ਹੈ। ਅਕਾਲ ਪੁਰਖ ਦੀ ਬਖਸ਼ਿਸ਼ ਹੋਈ, ਮੈਨੂੰ ਹਜ਼ੂਰੀ ਦਾ ਨਿਆਜ਼ ਮਿਲਿਆ, ਪ੍ਰਵਾਨਗੀ ਹੋਈ, ਪਰਮੇਸ਼ਰ ਨੇ ਥਾਪੜਾ ਦਿੱਤਾ, ਨਿਹਾਲ ਕੀਤਾ। ਮਹਾਨ ਤਪਸਵੀ, ਤੇਰਾ ਜ਼ੁਹਦ, ਪਰਹੇਜ਼ਗਾਰੀ, ਸੰਜਮ, ਤਪ, ਤਪੱਸਿਆ ਸਵੀਕਾਰ। ਮੈਂ ਸਮੂਹ ਤਪੀਆਂ ਵਿਚੋਂ ਤੈਨੂੰ ਸਰਮਾਉਰ ਦਰਜਾ ਦੇਂਦਾ ਹੋਇਆ ਇਕ ਗੈਰ ਮਾਮੂਲੀ ਕੰਮ ਤੇਰੇ ਸਪੁਰਦ ਕਰਦਾ ਹਾਂ। ਇਕ ਮਾਮੂਲੀ ਹੁੰਦਾ ਹੈ, ਇਕ ਗੈਰ ਮਾਮੂਲੀ ਐਨ ਐਕਸਟਰਾ ਆਰਡੀਨਰੀ ਕੰਮ, ਜਿਸ ਨੂੰ ਨੇਪਰੇ ਚਾੜਨ ਦੀ ਮੈਨੂੰ ਪੂਰਨ ਆਸ਼ਾ ਹੈ ਕਿ ਤੁਸਾਂ ਪਰਮ ਪਰਮ ਕੋਸ਼ਿਸ਼ ਕਰੋਗੇ। ਮੈਂ ਖਾਮੋਸ਼ ਖਲੋਤਾ ਸਾਂ ਗੁਰਦੇਵ, ਪਰਮੇਸ਼ਰ ਨੇ ਉਸ ਕੰਮ ਦਾ ਜ਼ਿਕਰ ਕਰ ਦਿੱਤਾ ਕਿ ਤੁਸਾਂ ਮਾਤਲੋਕ ਵਿਚ ਜਾਓਗੇ ਅਤੇ ਧਰਮ ਚਲਾਉਣ ਦਾ ਹਰ ਮੁਮਕਿਨ ਯਤਨ ਕਰੋਗੇ, ਧਰਮ ਵਿਰੋਧੀ ਲੋਕਾਂ ਨੂੰ ਉਪਦੇਸ਼ ਨਾਲ ਵੀ, ਅਮਲੀ ਤੌਰ ਤੇ ਵੀ, ਕਲਮ ਨਾਲ ਵੀ, ਬਚਨਾਂ ਨਾਲ ਵੀ, ਕਰਮਾਂ ਨਾਲ ਵੀ।

ਰਾਗ ਬਿਲਾਵਲ ਮਹਿਲਾ ਪੰਜਵਾਂ ਦੁੱਖ ਦੇ ਘਰ ਅੱਠਵਾਂ ਮੈਂ ਨਾ ਹੀ ਪ੍ਰਭ ਸਭ ਕੁਛ ਤੇਰਾ ਆਈ ਐਮ ਨਥਿੰਗ ਓ ਗੋਡ ਐਵਰੀਥਿੰਗ ਇਜ਼ ਯੋਰਸ ਈਗ ਹੈ ਨਿਰਗੁਣ ਊਗ ਹੈ ਸਰਗੁਣ ਕੇਲ ਕਰਤ ਵਿੱਚ ਸਵਾਮੀ ਮੇਰਾ In this world, you are the absolute, formless Lord. In the world hereafter, you are the related Lord of form. You play it both ways. Nagar mein aap, bahar pun aapan, prab mere ko sagal basera. You exist within the city and beyond it as well. Oh my God, you are everywhere. Aape hi rajan, ਆਪੇ ਹੀ ਰਾਇਆ ਕਹਿ ਕਹਿ ਠਾਕੁਰ ਕਹਿ ਕਹਿ ਚੇਰਾ ਯੂ ਯੋਰ ਸੈਲਫ ਆਰ ਦਾ ਕਿੰਗ ਐਂਡ ਯੂ ਯੋਰ ਸੈਲਫ ਆਰ ਦਾ ਸਬਜੈਕਟ ਇਨ ਵਨ ਪਲੇਸ ਯੂ ਆਰ ਦਾ ਲਾਰਡ ਐਂਡ ਮਾਸਟਰ ਐਂਡ ਇਨ ਅਨਦਰ ਪਲੇਸ ਯੂ ਆਰ ਦਾ ਡਿਸਾਈਪਲ ਕਾਕੋ ਦੁਰਾਓ ਕਾਸਿਓ ਬਲਬੰਚਾ ਜਹ ਜਹ ਪੇਖੋ ਤਹ ਤਹ ਨੇਰਾ ਫਰੋਮ ਹੋਮ ਸ਼ੁਡ ਆਈ ਹਾਈਡ Whom should I try to deceive? Wherever I look, I see you near at hand. Sad Murat Gur Petyo Nanak Mil Sagar Bund Nahi Anheera. O Nanak, I have met with Guru, the embodiment of holy saints. Like the drop of water merges into the ocean, it cannot be distinguished as separate again. Main Nahi Prab Sab Kish Tera. The Shabad is composed in Rag Emily Bilawal. It's a combination of Rag Yaman and Rag Bilawal. And the Tal is Panjital Di Swari, 15 beats.

ਸ਼ਹੀਦਾਂ ਦੇ ਸਰਤਾਜ ਆਪਣੀ ਸੁਨਹਿਲ ਕੁਰਬਾਨੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ।